0: ਜਿੱਦਤ ਲਿਆ ਕੇ ਇਲਮ ਤੇ ਮਬਨੀ ਮਈਸ਼ੀਅਤ ਨੂੰ ਬੁਨਿਆਦ ਰੱਖਣ ਲਈ ਪੂਰਾ ਜ਼ਮੀਰ
1: ਸੁਣਦੇ ਰਹੀਏ FM 101 101 101

0: सुर और संगीत साजो आवाज आपका मनपसंद रेडियो चैनल FM 101।
1: हर्बल एक्सपर्ट प्रोफेसर सुलेमान दे तिब्बी मशवरे।
2: सोने भैन भ्राओ ते मेरे बुजुर्गो, तुहाडी भैन ते इस प्रोग्राम दी मेज़बान साइमा तुहाडी खिदमत विच बहुत सारे सलाम ते बहुत सारियां दुआवां पेश करदी है। सोने भैन भ्राओ,
1: हर्बल एक्सपर्ट प्रोफेसर
2: सुलेमान दे तिब्बी मशवरे तुहानू सेहतमंद रखण विच मददगार ने। ਇਸ ਲਈ ਇਹ ਪ੍ਰੋਗਰਾਮ ਬਾਕਾਇਦਗੀ ਨਾਲ ਸੁਣੋ। ਭੈਣ ਭਰਾਓ, ਹਮੇਸ਼ਾ ਵਾਂਗੂ ਅੱਜ ਵੀ ਸਾਡੇ ਨਾਲ ਪਾਕਿਸਤਾਨ ਦੇ ਮਸ਼ਹੂਰ ਤੇ ਗੋਲਡ ਮੈਡਲ ਹਾਸਲ ਕਰਨ ਵਾਲੇ ਤਬੀਬ ਤੇ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤਸ਼ਰੀਫ ਰੱਖਦੇ ਨੇ। ਪਹਿਲਾਂ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ, ਉਸ ਤੋਂ ਬਾਅਦ ਮੈਂ ਤੁਹਾਡੀ ਮੁਲਾਕਾਤ ਸੁਲੇਮਾਨ ਸਾਹਿਬ ਨਾਲ ਕਰਵਾਵਾਂਗੀ।
1: ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 0, यानी 0423772716 0। मोबाइल नंबर है 0300414 2608, यानी 0300414 2608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਭੈਣ ਭਰਾਓ, ਤੁਹਾਨੂੰ ਨੰਬਰ ਵੀ ਮਿਲ ਗਏ ਨੇ ਤੇ ਪਤਾ ਵੀ, ਹੁਣ ਤੁਸੀਂ ਆਪ ਵੀ ਸੁਲੇਮਾਨ ਸਾਹਿਬ ਨੂੰ ਮਿਲ ਸਕਦੇ ਹੋ। ਸੁਲੇਮਾਨ ਸਾਹਿਬ ਜੀ ਆਇਆਂ ਨੂੰ, ਸੱਤੇ ਖੈਰਾਂ ਨੇ ਨਾ?
3: ਸਹਿਮਾ ਜੀ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਸੱਤੇ ਹੀ ਨਹੀਂ ਦੱਸੇ ਹੀ ਖੈਰਾਂ ਨੇ।
2: ਵਾਹ ਜੀ ਵਾਹ।
3: ਤੇ ਮੈਂ ਦੁਆ ਕਰਨਾ ਕਿ ਰੱਬ ਮੇਰੇ ਭੈਣ ਭਰਾਵਾਂ ਦੀਆਂ ਵੀ ਦੱਸੇ ਖੈਰਾਂ ਕਰੇ। ਆਮੀਨ
2: ਆਮੀਨ। ਵਾਹ ਸੁਲੇਮਾਨ ਸਾਹਿਬ, ਹੁਣ ਤੇ ਮੈਂ ਵੀ ਦੱਸੇ ਖੈਰਾਂ ਕਵਾਂਗੀ। ਸੁਲੇਮਾਨ ਸਾਹਿਬ, ਇਹ ਗੱਲ ਦੱਸੋ, ਤੁਸੀਂ ਮਾਸ਼ਾਅੱਲਾ ਸਾਰਾ ਸਾਰਾ ਦਿਨ ਕੰਮ ਕਰਦੇ ਹੋ, ਸੈਂਕੜੋ ਮਰੀਜ਼ ਵੇਖਦੇ ਹੋ, ਦਵਾਈਆਂ ਬਣਾਉਂਦੇ ਹੋ। ਸੁਲੇਮਾਨ ਸਾਹਿਬ, ਤੁਸੀਂ ਥੱਕਦੇ ਨਹੀਂ? ਮੈਨੂੰ ਤੇ ਲੱਗਦਾ ਹੈ ਕਿ ਤੁਸੀਂ ਕੋਈ ਖਾਸ ਕੁਸ਼ਤਾ ਖਾਂਦੇ ਹੋ।
3: ਵਾਹ ਸਹਿਮਾ ਜੀ ਵਾਹ, ਤੁਸੀਂ ਸਮਝਦੇ ਹੋ ਕਿ ਕੁਸ਼ਤਾ ਖਾਣ ਨਾਲ ਹੀ ਬੰਦਾ ਸਿਹਤਮੰਦ ਰਹਿੰਦਾ ਹੈ
2: ਤੇ ਹੋਰ।
3: ਸਹਿਮਾ ਜੀ, ਮੁਨਾਸਬ ਖੁਰਾਕ, ਮੁਨਾਸਬ ਵਰਜਿਸ਼ ਤੇ ਨੀਂਦਰ ਪੂਰੀ ਕਰਨਾ, ਇਹ ਚੀਜ਼ਾਂ ਬੰਦੇ ਨੂੰ ਸਿਹਤਮੰਦ ਰੱਖਦੀਆਂ ਨੇ ਤੇ ਮੈਂ ਇਹਨਾਂ ਚੀਜ਼ਾਂ ਤੇ ਹਮੇਸ਼ਾ ਹੀ ਅਮਲ ਕਰਨਾ ਵਾਂ।
2: ਮਾਸ਼ਾਅੱਲਾ ਜੀ ਮਾਸ਼ਾਅੱਲਾ। ਵਾਹ ਸੁਲੇਮਾਨ ਸਾਹਿਬ, ਬਹੁਤ ਖੂਬ। ਸੁਲੇਮਾਨ ਸਾਹਿਬ, ਟੁਰਨੇ ਆ ਅਗਲੀ ਈਮੇਲ
3: ਜੀ ਜ਼ਰੂਰ,
2: ਜਿਹੜੀ ਸਾਨੂੰ ਲਿਖੀ ਹੈ ਕਾਸ਼ਿਫ ਬਸ਼ੀਰ ਹੋਣਾ।
3: ਅੱਛਾ,
2: ਇਹ ਲਿਖਦੇ ਨੇ ਕਿ ਮੇਰੀਆਂ ਉਂਗਲਾਂ ਤੇ ਗੋਡਿਆਂ ਵਿੱਚ ਬਹੁਤ ਹੀ ਪੀੜ ਰਹਿੰਦੀ ਹੈ, ਟੁਰਨਾ ਫਿਰਨਾ ਮੁਸ਼ਕਿਲ ਹੋ ਗਿਆ। ਇਹਦੇ ਨਾਲ ਨਾਲ ਬਹੁਤ ਹੀ ਪੁਰਾਣੀ ਕਬਜ਼ ਵੀ ਹੈ ਤੇ ਅੱਧੇ ਸਿਰ ਵਿੱਚ ਦਰਦ ਹੁੰਦਾ ਹੈ। ਮੈਂ ਤੇ ਇਲਾਜ ਕਰਾ ਕਰਾ ਕੇ ਥੱਕ ਗਿਆ ਵਾਂ। ਬੜੀ ਉਮੀਦ ਨਾਲ ਤੁਹਾਨੂੰ ਈਮੇਲ ਲਿਖੀਏ, ਮਸ਼ਵਰਾ ਦਿਓ ਕਿ ਮੈਂ ਕੀ ਕਰਾਂ।
3: ਕਾਸ਼ਿਫ ਭਾਈ, ਤੁਸੀਂ ਇਸ ਵੇਲੇ ਤਿੰਨ ਬਿਮਾਰੀਆਂ ਵਿੱਚ ਫਸੇ ਹੋਏ ਹੋ, ਯਾਨੀ ਜੋੜਾਂ ਦਾ ਦਰਦ, ਦਾਇਮੀ ਕਬਜ਼ ਤੇ ਅੱਧੇ ਸਿਰ ਦਾ ਦਰਦ। ਮੇਰੇ ਭਾਈ, ਇਹਨਾਂ ਤਿੰਨਾਂ ਬਿਮਾਰੀਆਂ ਦੀ ਜੜ੍ਹ ਕਬਜ਼। ਜਦੋਂ ਤੀਕਰ ਇਹਦਾ ਇਲਾਜ ਨਹੀਂ ਹੋਵੇਗਾ, ਦੂਜੀਆਂ ਬਿਮਾਰੀਆਂ ਠੀਕ ਨਹੀਂ ਹੋਣਗੀਆਂ। ਭਾਈ ਜੀ, ਤੁਸੀਂ ਮਿਰਚ ਮਸਾਲੇ ਵਾਲੀਆਂ ਅਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਨਾ ਖਾਓ ਅਤੇ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਤੁਹਾਡੇ ਲਈ ਇਲਾਜ ਤਜਵੀਜ਼ ਕੀਤਾ ਜਾ ਸਕੇ।
2: ਬਿਲਕੁਲ ਸਹੀ।
3: ਵੈਸੇ ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਕਿਉਂਕਿ ਸੋਹਣੇ ਰੱਬ ਨੇ ਇਹੋ ਜਿਹੀਆਂ ਜੜੀ ਬੂਟੀਆਂ ਪੈਦਾ ਕੀਤੀਆਂ ਨੇ ਜਿਹੜੀਆਂ ਹਰ ਬਿਮਾਰੀ ਨੂੰ ਠੀਕ ਕਰ ਦਿੰਦੀਆਂ ਨੇ।
2: ਬਿਲਕੁਲ,
3: ਬਸ ਤੁਸੀਂ ਇਲਾਜ ਸ਼ੁਰੂ ਕਰੋ, ਇਨਸ਼ਾਅੱਲਾ ਤੁਹਾਡੀ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ
2: ਇਨਸ਼ਾਅੱਲਾ ਤਾਰਾ ਜੀ। ਕਾਸ਼ਿਫ ਭਾਈ, ਹੁਣ ਤੁਸੀਂ ਫਿਕਰ ਨਹੀਂ ਕਰਨੀ, ਬਲਕਿ ਇਲਾਜ ਸ਼ੁਰੂ ਕਰਨਾ ਹੈ। ਸੁਲੇਮਾਨ ਸਾਹਿਬ, ਪੇਸ਼ ਕਰਨੀ ਆ ਅਗਲੀ ਈਮੇਲ ਜਿਹੜੀ ਸਾਡੇ ਇੱਕ ਭਰਾ ਅਦਨਾਨ ਰਿਜ਼ਵੀ ਹੋਣਾ ਲਿਖੀ ਹੈ।
3: ਅੱਛਾ।
2: ਇਹ ਕਹਿੰਦੇ ਨੇ ਕਿ ਮੇਰੇ ਵੱਡੇ ਭਾਈ ਜਿਨ੍ਹਾਂ ਦੀ ਉਮਰ 62 ਸਾਲ ਹੈ, ਉਹਨਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਤੇ ਦਿਲ ਦੀ ਤਕਲੀਫ ਹੈ
3: ਜੀ।
2: ਇਲਾਜ ਤੇ ਹੋ ਰਿਹਾ ਪਰ ਆਰਾਮ ਨਹੀਂ ਹੁੰਦਾ।
3: ਠੀਕ।
2: ਸੁਲੇਮਾਨ ਸਾਹਿਬ, ਇਹੋ ਜਿਹੀ ਬਿਮਾਰੀ ਵਿੱਚ ਦੇਸੀ ਇਲਾਜ ਨਾਲ ਆਰਾਮ ਹੋ ਸਕਦਾ ਹੈ ਕਿ ਨਹੀਂ, ਮਸ਼ਵਰਾ ਦਿਓ। ਸੁਲੇਮਾਨ ਸਾਹਿਬ, ਇਹ ਤੇ ਤਿੰਨੇ ਬਿਮਾਰੀਆਂ ਹੀ ਖਤਰਨਾਕ ਨੇ, ਇਹੋ ਜਿਹੇ ਮਰੀਜ਼ ਦਾ ਇਲਾਜ ਤੇ ਵਾਕਈ ਮੁਸ਼ਕਿਲ ਹੁੰਦਾ ਹੈ।
3: ਸਹਿਮਾ ਜੀ, ਜੇ ਇਲਾਜ ਕਰਨ ਦਾ ਤਰੀਕਾ ਹੋਵੇ ਤੇ ਕੋਈ ਇਲਾਜ ਵੀ ਮੁਸ਼ਕਿਲ ਨਹੀਂ ਹੁੰਦਾ। ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਈ ਸੀ
2: ਜੀ ਜੀ। ਯਾਨੀ ਇਲਾਜ ਦਾ ਤਰੀਕਾ ਨਾ ਹੋਵੇ ਤੇ ਮਰੀਜ਼ ਤਜਰਬਿਆਂ ਦੀ ਲੈਬੋਰਟਰੀ ਬਣ ਜਾਂਦਾ ਹੈ
3: ਜੀ। ਬਿਲਕੁਲ ਸਹਿਮਾ ਜੀ, ਇਹ ਗੱਲ ਹੈ। ਅਦਨਾਨ ਭਾਈ, ਤੁਸੀਂ ਆਪ ਵੀ ਜਾਣਦੇ ਹੋ ਕਿ ਤੁਹਾਡੇ ਭਾਈ ਹੋਰਾਂ ਦਾ ਕੀ ਕੇਸ ਹੈ। ਜ਼ਾਹਿਰ ਕਿ ਇਹੋ ਜਿਹੀਆਂ ਬਿਮਾਰੀਆਂ ਦਾ ਇਲਾਜ ਕੁਛ ਲੰਬਾ ਹੀ ਹੁੰਦਾ ਹੈ। ਮੇਰੇ ਭਾਈ, ਤੁਸੀਂ ਕਿਸੇ ਦਿਨ ਆਪਣੇ ਭਾਈ ਨੂੰ ਲੈ ਕੇ ਨਾ ਮੇਰੇ ਦਵਾਖਾਨੇ ਤੋਂ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੇ ਭਾਈ ਹੋਰਾਂ ਦੀ ਜਿਸਮਾਨੀ ਹਾਲਤ ਨੂੰ ਵੇਖ ਕੇ ਉਹਨਾਂ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ।
2: ਬਿਲਕੁਲ।
3: ਵੈਸੇ ਤੁਸੀਂ ਰੱਬ 'ਤੇ ਭਰੋਸਾ ਰੱਖੋ, ਉਹ ਜ਼ਾਤ ਚਾਹੇ ਤਾਂ ਮਿੱਟੀ ਤੋਂ ਵੀ ਸ਼ਿਫਾ ਹੋ ਸਕਦੀ ਹੈ। ਇਨਸ਼ਾਅੱਲਾ ਇਲਾਜ ਨਾਲ ਬਿਹਤਰੀ ਹੋਵੇਗੀ।
2: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਈਮੇਲ ਮਨਜ਼ੂਰ ਗਿਲਾਨੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਹੈ, ਮੈਂ ਗੋਲੀਆਂ ਵੀ ਲੈਂਦਾ ਵਾਂ ਫਿਰ ਵੀ ਆਰਾਮ ਨਹੀਂ ਹੁੰਦਾ। ਮਿਹਰਬਾਨੀ ਕਰਕੇ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਬਲੱਡ ਪ੍ਰੈਸ਼ਰ ਬਿਲਕੁਲ ਨਾਰਮਲ ਹੋ ਜਾਵੇ।
3: ਮਨਜ਼ੂਰ ਭਾਈ, ਮੈਂ ਕਿਸੇ ਪ੍ਰੋਗਰਾਮ ਵਿੱਚ ਇਹ ਦੱਸਿਆ ਸੀ ਕਿ ਇਹਨਾਂ ਗੋਲੀਆਂ ਦਾ ਹੀ ਅਸਰ ਹੈ ਕਿ ਤੁਹਾਨੂੰ ਅਸਾਬੀ ਕਮਜ਼ੋਰੀ ਹੋ ਗਈ ਹੈ। ਭਾਈ ਜੀ, ਤੁਸੀਂ ਘਿਓ, ਨਮਕ, ਵੱਡਾ ਗੋਸ਼ਤ ਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡ ਦਿਓ ਤੇ ਰੋਜ਼ਾਨਾ ਪੈਦਲ ਜ਼ਰੂਰ ਤੁਰਿਆ ਕਰੋ।
2: ਇਹ ਸਭ ਤੋਂ ਚੰਗੀ ਗੱਲ ਹੈ।
3: ਹਾਂਜੀ ਭਾਈ ਜੀ, ਮੈਂ ਤੁਹਾਨੂੰ ਦਵਾਈ ਪਾਸਲ ਕਰਵਾ ਦਿਆਂਗਾ, ਸੋਨੇ ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਏਗਾ
2: ਜੀ। ਬਿਲਕੁਲ ਹੋ ਜਾਏਗੀ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ ਦੀ ਦਵਾਈ ਹੀ ਐਸੀ ਹੈ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ। ਮੁਕੰਮਲ ਇਲਾਜ ਤੇ
1: ਈਮੇਲਸ ਤੇ SMS
2: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
2: ਸੋਹਣੇ ਭੈਣ ਭਰਾਓ, ਅੱਧੀ ਛੁੱਟੀ ਮੁੱਕ ਗਈ ਤੇ ਹੁਣ ਵਾਰੀ ਏ ਅਗਲੀ SMS ਦੀ। ਸੁਲੇਮਾਨ ਸਾਹਿਬ, SMS ਭੈਣ ਹੋਰਾਂ ਦੀ ਏ ਜਿਨ੍ਹਾਂ ਨੂੰ ਤਿੰਨੋ ਮਸਲੇ ਨੇ ਜਿਹੜੇ ਬਹੁਤ ਹੀ ਖਤਰਨਾਕ ਨੇ, ਯਾਨੀ ਮੈਨੂੰ ਵੀ ਉਹਨਾਂ ਤੋਂ ਬਹੁਤ ਹੀ ਡਰ ਲੱਗਦਾ ਉਹਨਾਂ ਮਸਲਿਆਂ ਤੋਂ।
3: ਅੱਛਾ ਸਹਿਮਾ ਜੀ, ਤੁਸੀਂ ਤੇ ਹਰ ਗੱਲ ਤੋਂ ਹੀ ਡਰਦੇ ਹੋ, ਬਲਕਿ ਹਰ ਗੱਲ ਨੂੰ ਮਸਲਾ ਬਣਾ ਲੈਂਦੇ ਹੋ।
2: ਹਾਏ ਹਾਏ
3: ਸਹਿਮਾ ਜੀ, ਇਹ ਬਿਮਾਰੀਆਂ ਰੱਬ ਵੱਲੋਂ ਹੁੰਦੀਆਂ ਨੇ ਤੇ ਰੱਬ ਹੀ ਇਹਨਾਂ ਨੂੰ ਠੀਕ ਕਰਦਾ ਏ
2: ਜੀ। ਇਹ ਗੱਲ ਤੇ ਹੈ। ਸੁਲੇਮਾਨ ਸਾਹਿਬ, ਭੈਣ ਹੋਰੀ ਕਹਿੰਦੇ ਨੇ ਕਿ ਵਾਲ ਬਹੁਤ ਡਿੱਗਦੇ ਨੇ, ਚਿਹਰੇ ਤੇ ਮੁਹਾਸੇ ਬਣ ਗਏ ਨੇ, ਤੇ ਤੀਜੀ ਬਿਮਾਰੀ ਮੋਟਾਪਾ ਹੈ ਜਿਹਦਾ ਬਹੁਤ ਇਲਾਜ ਕਰਵਾਇਆ, ਡਾਈਟਿੰਗ ਕੀਤੀ ਪਰ ਵਜ਼ਨ ਨਹੀਂ ਘਟਿਆ। ਇਹ ਕਹਿੰਦੀਆਂ ਨੇ ਕਿ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
3: ਸਹਿਮਾ ਜੀ, ਤੁਸੀਂ ਤੇ ਐਵੇਂ ਇਹਨਾਂ ਬਿਮਾਰੀਆਂ ਤੋਂ ਡਰਦੇ ਹੋ, ਇਹ ਬਿਮਾਰੀਆਂ ਨਾਲ ਬਿਲਕੁਲ ਠੀਕ ਹੋ ਜਾਂਦੀਆਂ ਨੇ।
2: ਅੱਛਾ ਅੱਛਾ।
3: ਭੈਣ ਜੀ, ਤੁਹਾਡੀ ਪਰੇਸ਼ਾਨੀ ਆਪਣੀ ਜਗ੍ਹਾ ਠੀਕ ਹੈ, ਪਰ ਜਦੋਂ ਤੱਕ ਇਲਾਜ ਨਾ ਹੋਵੇ ਬਿਮਾਰੀ ਠੀਕ ਨਹੀਂ ਹੋ ਸਕਦੀ।
2: ਬਿਲਕੁਲ।
3: ਭੈਣ ਜੀ, ਇਹ ਗੱਲ ਯਾਦ ਰੱਖੋ ਕਿ ਮੁਕਤੀ ਬਿਮਾਰੀਆਂ ਦਾ ਇਲਾਜ ਵੀ ਵੱਖੋ ਵੱਖ ਕਰਨਾ ਪੈਂਦਾ ਹੈ, ਜਿਹਦੇ ਵਿੱਚ ਥੋੜ੍ਹਾ ਜਿਹਾ ਵਕਤ ਲੱਗਦਾ ਹੈ।
2: ਬਿਲਕੁਲ।
3: ਇਸ ਲਈ ਤੁਸੀਂ ਜ਼ਰਾ ਟਿੱਕੇ ਇਲਾਜ ਕਰਾਉਣਾ ਤਾਂ ਕਿ ਹਰ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇ। ਭੈਣ ਜੀ, ਤੁਸੀਂ ਚਟਪਟੇ ਖਾਣੇ ਅਤੇ ਖਾਸ ਤੌਰ 'ਤੇ ਬਾਜ਼ਾਰੀ ਸ਼ੈਵਾਂ ਬਿਲਕੁਲ ਛੱਡ ਦਿਓ ਅਤੇ ਪੈਦਲ ਜ਼ਰੂਰ ਤੁਰਿਆ ਕਰੋ, ਇਹ ਮੇਰੀ ਤੁਹਾਨੂੰ ਨਸੀਹਤ ਹੈ। ਭੈਣ ਜੀ, ਮੈਂ ਤੁਹਾਨੂੰ ਤਿੰਨ ਕਿਸਮ ਦੀਆਂ ਦਵਾਈਆਂ ਪਾਰਸਲ ਕਰਵਾ ਦਿਆਂਗਾ, ਤੁਸੀਂ ਇਹਨਾਂ ਨੂੰ ਇਸਤੇਮਾਲ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪਾ ਦੂਰ ਹੋ ਜਾਏਗਾ ਅਤੇ ਮੁਹਾਸੇ ਵੀ ਠੀਕ ਹੋ ਜਾਣਗੇ ਅਤੇ ਵਾਲ ਵੀ ਮਜ਼ਬੂਤ ਹੋਣਗੇ। ਬਸ ਦਵਾਈ ਅਤੇ ਪਰਹੇਜ਼ ਪਾਬੰਦੀ ਨਾਲ ਕਰਨਾ, ਰੱਬ ਆਪਣਾ ਕਰਮ ਕਰੇਗਾ।
2: ਇਨਸ਼ਾਅੱਲਾ ਜੀ, ਇਨਸ਼ਾਅੱਲਾ ਜੀ। ਭੈਣ ਜੀ,
3: ਪਾਰਸਲ ਕਰਵਾ ਦਿਆਂਗਾ, ਤੁਸੀਂ ਇਹਨਾਂ ਨੂੰ ਇਸਤੇਮਾਲ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪਾ ਦੂਰ ਹੋ ਜਾਏਗਾ ਅਤੇ ਮੁਹਾਸੇ ਵੀ ਠੀਕ ਹੋ ਜਾਣਗੇ ਅਤੇ ਵਾਲ ਵੀ ਮਜ਼ਬੂਤ ਹੋਣਗੇ। ਬਸ ਦਵਾਈ ਅਤੇ ਪਰਹੇਜ਼ ਪਾਬੰਦੀ ਨਾਲ ਕਰਨਾ,

0: ਖਾਣ ਤੋਂ ਬਾਅਦ ਢਿੱਡ ਫੁੱਲ ਜਾਂਦਾ ਹੈ ਤੇ ਮੂੰਹ ਵਿੱਚ ਖੱਟਾ ਪਾਣੀ ਆਉਂਦਾ ਤੇ ਢਿੱਡ ਵਿੱਚ ਹਲਕਾ ਹਲਕਾ ਦਰਦ ਵੀ ਹੁੰਦਾ। ਸੁਲੇਮਾਨ ਸਾਹਿਬ, ਸਭ ਤੋਂ ਹੈਰਾਨੀ ਦੀ ਗੱਲ ਇਹ ਵੇ ਕਿ ਇੰਨਾ ਖਾਣ ਤੋਂ ਬਾਅਦ ਵੀ ਜਿਸਮ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੈ। ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦੁਆ ਪਾਰਸਲ ਕਰ ਦਿਓ।
1: ਹਨੀਫ ਭਾਈ, ਯਾਦ ਰੱਖੋ ਕਿ ਜ਼ਰੂਰਤ ਤੋਂ ਜ਼ਿਆਦਾ ਭੁੱਖ ਲੱਗਣਾ ਵੀ ਚੰਗਾ ਨਹੀਂ ਤੇ ਬਹੁਤ ਜ਼ਿਆਦਾ ਖਾਣਾ ਵੀ ਸਿਹਤ ਨੂੰ ਬਰਬਾਦ ਕਰ ਦਿੰਦਾ ਹੈ।
0: ਬਿਲਕੁਲ
1: ਮੇਰੇ ਭਾਈ, ਮੈਂ ਤੁਹਾਨੂੰ ਮਿਹਦਾ ਠੀਕ ਕਰਨ ਵਾਲੀ ਦਵਾਈ ਪਾਰਸਲ ਕਰਾ ਦਿਆਂਗਾ ਜਿਹਦੇ ਨਾਲ ਤੁਹਾਡਾ ਮਿਹਦਾ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗਾ। ਪਰ ਮੈਂ ਤੁਹਾਨੂੰ ਇੱਕ ਜ਼ਰੂਰੀ ਮਸ਼ਵਰਾ ਇਹ ਦਿਆਂਗਾ ਕਿ ਤੁਸੀਂ ਫੌਰਨ ਹੀ ਆਪਣੀ ਸ਼ੂਗਰ ਚੈੱਕ ਕਰਵਾਓ ਤੇ ਫਿਰ ਉਹਦੇ ਬਾਰੇ ਵੀ ਮੈਨੂੰ ਦੱਸੋ ਤਾਂ ਕਿ ਦਵਾਈ ਵਿੱਚ ਤਬਦੀਲੀ ਹੋ ਸਕੇ। ਮੇਰੇ ਭਾਈ, ਰੱਬ ਨਾ ਕਰੇ ਜੇ ਸ਼ੂਗਰ ਹੋਈ ਤਾਂ ਪਰੇਸ਼ਾਨੀ ਦੀ ਕੋਈ ਐਸੀ ਗੱਲ ਨਹੀਂ, ਕਿਉਂਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਬਤਦਾਈ ਮਰਹਲੇ ਦੀ ਸ਼ੂਗਰ ਜਿਹੜੀ ਬੂਟੀਆਂ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਇਨਸ਼ਾਅੱਲਾ ਤੁਸੀਂ ਸਿਹਤਮੰਦ ਹੋ ਜਾਓਗੇ
0: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਹਨੀਫ ਸਾਹਿਬ ਨੂੰ ਤੇ ਮਿਹਦੇ ਦਾ ਪ੍ਰੋਬਲਮ ਹੈ
1: ਜੀ,
0: ਪਰ ਤੁਸੀਂ ਉਹਨਾਂ ਨੂੰ ਸ਼ੂਗਰ ਚੈੱਕ ਕਰਾਉਣ ਦਾ ਮਸ਼ਵਰਾ ਦਿੱਤਾ, ਇਹ ਕੀ ਗੱਲ ਹੋਈ?
1: ਵਾਹ ਸਹਿਮਾ ਜੀ, ਬੜਾ ਚੁਣ ਕੇ ਸਵਾਲ ਕੱਢਿਆ ਜੀ,
0: ਮੇਰੇ
1: ਜਵਾਬ ਵਿੱਚੋਂ ਸਵਾਲ ਲੱਭਿਆ ਜੀ। ਗੱਲ ਇਹ ਵੇ ਕਿ ਕੁਝ ਲੋਕ ਸਮਝਦੇ ਨੇ ਕਿ ਭੁੱਖ ਜ਼ਿਆਦਾ ਲੱਗ ਰਹੀ ਹੈ ਤੇ ਉਹ ਸਿਹਤ ਦੀਆਂ ਅਲਾਮਤਾਂ ਨੇ, ਪਰ ਬਹੁਤ ਜ਼ਿਆਦਾ ਭੁੱਖ ਲੱਗਣਾ ਤੇ ਜਿਸਮ 'ਚ ਕਮਜ਼ੋਰੀ ਹੋ ਜਾਣਾ ਸ਼ੂਗਰ ਦੀ ਅਲਾਮਤ ਵੀ ਹੈ। ਇਸ ਲਈ ਹਨੀਫ ਸਾਹਿਬ ਨੂੰ ਸ਼ੂਗਰ ਚੈੱਕ ਕਰਾਉਣ ਦਾ ਮਸ਼ਵਰਾ ਦਿੱਤਾ ਹੈ।
0: ਵਾਹ ਜੀ ਵਾਹ। ਸੁਲੇਮਾਨ ਸਾਹਿਬ, ਇਹੀ ਤਾਂ ਤੁਹਾਡੀ ਕਾਰੀਗਰੀ ਹੈ ਕਿ ਬਿਮਾਰੀ ਦੀ ਤਹਿ ਤੀਕਰ ਪਹੁੰਚ ਜਾਂਦੇ ਹੋ। ਵਾਹ ਸੁਲੇਮਾਨ ਸਾਹਿਬ, ਪੜ੍ਹਨੀ ਆ ਅਗਲੀ ਈਮੇਲ ਜਿਹੜੀ ਅਬਦੁਲ ਲਤੀਫ ਚੌਧਰੀ ਹੋਰਾਂ ਲਿਖੀ ਹੈ। ਇਹ ਆਂਦੇ ਨੇ ਕਿ 2 ਮਹੀਨਿਆਂ ਤੋਂ ਮੈਨੂੰ ਖਾਰਿਸ਼ ਦੀ ਤਕਲੀਫ ਹੈ, ਸਾਰੀ ਸਾਰੀ ਰਾਤ ਨੀਂਦਰ ਨਹੀਂ ਆਉਂਦੀ ਤੇ ਖੁਰਕ ਖੁਰਕ ਕੇ ਬੁਰਾ ਹਾਲ ਹੁੰਦਾ। ਮੈਂ ਅੰਗਰੇਜ਼ੀ ਕਰੀਮਾਂ ਵੀ ਲਾਈਆਂ ਤੇ ਅਨਾਬ ਦਾ ਸ਼ਰਬਤ ਵੀ ਪੀਤਾ, ਪਰ ਖਾਰਿਸ਼ ਠੀਕ ਹੀ ਨਹੀਂ ਹੋਈ। ਜਿਸਮ ਤੇ ਬਰੀਕ ਬਰੀਕ ਦਾਣੇ ਵੀ ਬਣਦੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਲੇਸ ਦਾ ਪਾਣੀ ਨਿਕਲਦਾ। ਮੈਂ ਇਹਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ। ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਾ ਦਿਓ।
1: ਲਤੀਫ ਭਾਈ, ਇਹ ਖਾਰਿਸ਼ ਵੀ ਬਹੁਤ ਭੈੜੀ ਬਿਮਾਰੀ ਹੈ ਤੇ ਕਈ ਵਾਰੀ ਤੇ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਮੇਰੇ ਭਾਈ, ਤੁਸੀਂ ਲੱਖ ਕਰੀਮਾਂ ਇਸਤੇਮਾਲ ਕਰ ਲਵੋ। ਜਦੋਂ ਤੀਕਰ ਬਿਮਾਰੀ ਦੀ ਅਸਲ ਜੜ ਨੂੰ ਠੀਕ ਨਹੀਂ ਕੀਤਾ ਜਾਵੇਗਾ, ਬਿਮਾਰੀ ਠੀਕ ਨਹੀਂ ਹੋਵੇਗੀ।
0: ਹਾਂਜੀ,
1: ਤੇ ਇਹਦੀ ਅਸਲ ਵਜ੍ਹਾ ਇਹ ਵੇ ਕਿ ਖੂਨ ਦੀ ਖਰਾਬੀ, ਯਾਨੀ ਜਦੋਂ ਖੂਨ ਵਿੱਚ ਜ਼ਹਿਰੀਲੇ ਮਾਦਿਆਂ ਦੀ ਜ਼ਿਆਦਤੀ ਹੋ ਜਾਂਦੀ ਹੈ ਜਾਂ ਫਿਰ ਖੂਨ ਵਿੱਚ ਗਰਮੀ ਹੋ ਜਾਵੇ, ਉਦੋਂ ਖਾਰਿਸ਼ ਦੀ ਤਕਲੀਫ ਹੀ ਹੋ ਜਾਂਦੀ ਹੈ। ਭਾਈ ਜੀ, ਤੁਸੀਂ ਕੁਝ ਦਿਨਾਂ ਲਈ ਅੰਡੇ, ਗੋਸ਼ਤ, ਮੱਛੀ ਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਬੰਦ ਕਰ ਦਿਓ ਤੇ ਸਬਜ਼ੀਆਂ ਜ਼ਿਆਦਾ ਇਸਤੇਮਾਲ ਕਰੋ। ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ, ਕਿਉਂਕਿ ਖਾਰਿਸ਼ ਦਾ ਕਾਮਯਾਬ ਮੁਕੰਮਲ ਔਰ ਮੁਸਰ ਇਲਾਜ ਇਨਸ਼ਾਅੱਲਾ ਤਾਲਾ ਸਾਡੇ ਜੜੀ ਬੂਟੀਆਂ ਵਿੱਚ ਮੌਜੂਦ ਹੈ।
0: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ, ਖਾਰਿਸ਼ ਵਾਕਈ ਬਹੁਤ ਭੈੜੀ ਤਕਲੀਫ ਹੈ। ਬੰਦਾ ਕਿਸੇ ਮਹਿਫਿਲ ਵਿੱਚ ਜੇ ਕਦੀ ਖੁਰਕ ਰਿਹਾ ਹੋਵੇ ਤਾਂ ਸਾਰੇ ਲੋਕ ਉਹਨੂੰ ਹੀ ਵੇਖਣ ਲੱਗ ਪੈਂਦੇ ਨੇ।
1: ਆ ਜੋ ਖਾਸ ਬੰਦਾ ਬਣ ਜਾ,
0: ਰੱਬ ਹਰ ਬਿਮਾਰੀ ਤੋਂ ਬਚਾਏ। ਸੁਲੇਮਾਨ ਸਾਹਿਬ, ਹਮੇਸ਼ਾ ਵਾਂਗੂ ਅੱਜ ਵੀ ਈਮੇਲਸ ਤੇ SMS ਬਾਕੀ ਨੇ ਤੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਭੈਣ ਭਰਾਵਾਂ ਨੂੰ ਸਿਹਤ ਬਾਰੇ ਸੋਹਣੀਆਂ ਸੋਹਣੀਆਂ ਗੱਲਾਂ ਦੱਸੀਆਂ। ਤੁਹਾਡੀ ਬੜੀ ਬੜੀ ਮਿਹਰਬਾਨੀ।
1: ਸਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਲਿਆਉਂਦੇ ਹੋ ਤੇ ਸਾਮੀਨ ਸਾਨੂੰ ਸੁਣਦੇ ਨੇ ਤੇ ਸਾਮੀਨ ਦਾ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਮੈਨੂੰ ਇਜਾਜ਼ਤ ਦਿਵੋ, ਖੁਦਾ ਹਾਫਿਜ਼
0: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਨੇ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਖਤ ਪੱਤਰ ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160। ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleman.dawakhana@gmail.com। ਸੋਹਣੇ ਭੈਣ ਭਰਾ, ਸੋਹਣਾ ਰੱਬ ਤੁਹਾਨੂੰ ਹਰ ਬਿਮਾਰੀ ਤੋਂ ਬਚਾਏ, ਆਮੀਨ। ਇਸ ਵਾਅਦੇ ਨਾਲ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੱਕ ਰੱਬ ਰਾਖਾ।
2: ਸੁਰਰ ਸੰਗੀਤ साजो आप।

0: सुरर संगीत साजो आवाज आपका मनपसंद रेडियो चैनल FM 101।
1: अब वक्त हुआ चाहता है कमर्शियल ब्रेक का।
2: हर्बल एक्सपर्ट प्रोफेसर सुलेमान दे तिब्बी मशवरे।
3: अस्सलाम वालेकुम सोने पैन प्राओ ते मेरे बुजुर्गो, तुहाडी पैन साइमा तुहाडी खिदमत विच
2: हर्बल एक्सपर्ट प्रोफेसर
3: सुलेमान दे तिब्बी मशवरे लेके हाजिर है ते तुहाडे सारयां दी सेहतमंदी दी दुआ करदी है। भैन भराओ, यह हयाती बहुत कीमती है, इहदी हमेशा हिफाजत करो। ते इहदी हिफाजत किंज हुंदी है ये तुहानू दसणगे साडे मुल्क दे बहुत ही मशहूर ते गोल्ड मैडल हासिल करन वाले
2: मौलिश
3: जनाब प्रोफेसर सुलेमान साहब, जिहड़े साडे प्रोग्राम विच तशरीफ लिया चुके ने। भैन भराओ, पहला तुसी लिखो साडा पता ते फिर मैं मिलवावांगी सुलेमान साहब नू। ते लो लिखो,
2: सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-27-160 यानी 042-377-27-160। मोबाइल नंबर है 03-400-414-2608 यानी 03-400-414-2608। ते साडा ईमेल एड्रेस है suleiman.dawakhana@gmail.com।
3: जी भैन भराओ, हुण तैयार हो जाओ क्योंकि मैं तुहाडी मुलाकात बहुत ही सियाणे तबीब जनाब प्रोफेसर सुलेमान साहब नाल करान लगी हां। सुलेमान साहब जी, जी आया नूं ते
2: ईमेल्स ते SMS
3: लिखण वाले भैन भरावां वल्लों बहुत सारे सलाम भी कबूल करो।
4: वालेकुम सलाम सहमा जी, बहुत बहुत शुक्रिया।
3: सुलेमान साहब, प्रोग्राम दी पहली ईमेल पढ़ना चाहवांगी जिहड़ी ज़हीर मसूद होरां लिखी है।
4: जी जी।
3: ये कहंदे ने कि मेरा हाल भी अजीब है, सारी सारी रात जागना वा, एक मिनट नींद नहीं आती, सिर भारी रहिंदा, कमर ते लत्तां विच दर्द दे नाल जिहड़ा ना बुरा हाल है, भुख भी नहीं लगदी ते कमजोरी वधदी जा रही है, बहुत परेशान हाँ, मैनूं मशवरा दिओ कि मैं की करां। सुलेमान साहब कहंदे ने कि जदों बंदा इश्क दे विच मुबतला हो जाए ते नींदरां उठ जांदियां ने, पर इन्हां दी नींदर ते बीमारी ने उड़ा दित्ती है।
4: सहमा जी, इश्क नाल जिहड़ी नींदर उड़दी है मेरे कोल उहदा ते कोई इलाज नहीं, पर जिहड़ी नींदर बीमारी नाल उड़ जावे उहदा मेरे कोल इलाज है।
3: सुलेमान साहब, ओ क्यों, ओ तां इलाज क्यों नहीं हो सकदा?
4: ओ इस लई कि ओ बीमारी बंदे ने आप खरीदी हुंदी है।
3: जी इह गल ते है, ते जिहड़ी बीमारी आप खरीदी जावे उहदा वाकई कोई इलाज नहीं हो सकदा।
4: मेरे भाई, मैं तुहाडी सारी हालत नूं समझ गया, पर शायद तुसी नहीं जानदे कि तुसी किन्नी खतरनाक बीमारी विच फसे होए हो, ऐस लई तुसी इलाज विच सुस्ती ना करो ते जिन्नी जल्दी हो सके मैनूं दवाखाने ते आके मिलो ताकि मैं इलाज बारे तुहानूं सारी गल समझा सकां। तुसी फिकर ना करो, सोहणे रब दी मेहरबानी नाल तुहाडी बीमारी बिल्कुल ठीक हो जाएगी, क्योंकि इहदा कामयाब मुकम्मल और मुअसर इलाज साडी टीम विच मौजूद है।
3: इंशाल्लाह ताला जी। जी ज़हीर भाई, हुण तुसी बीमारी बारे परेशान नहीं होना क्योंकि तुहाडा इलाज सुलेमान साहब कोल मौजूद है। सुलेमान साहब, जदीद दौर है, फटाफट ईमेल जिहड़ियां ना आ जांदियां ने।
4: जी जी।
3: मैं सोचनी आ जे कबूतर ईमेल लैके आंदा ते फिर की हुंदा?
4: फिर कुछ ना हुंदा, बस इह हुंदा कि तुसी 6-6 महीने प्रोग्राम ही ना करदे।
3: इह ते मैं सोचिया ही नहीं, चंगा होया कि कबूतर दी ड्यूटी खत्म हो गई। सुलेमान साहब, ईमेल जाबर कुरैशी होरां लिखी है।
4: जी जी।
3: ए लिखदे ने कि मैनूं 1 साल तो शुगर दी तकलीफ है।
4: जी जी।
3: करेले जम्मू चुंगा ते पनीर बूटी बहुत इस्तेमाल कीती।
4: जी जी।
3: पर कोई फायदा नहीं होया, गोलियां भी खांदा वा पर शुगर नहीं घटदी, तंग ही आ गया वा। जे तुहाडे कोल शुगर दा कामयाब इलाज है ते कोई चंगी जिही दवाई पार्सल कर दिओ, मेहरबानी होवेगी।
4: जबार भाई, ए ते तुसी भी जानदे होवोगे कि शुगर बहुत ही भैड़ी बीमारी है जिंदा इलाज कदी भी नहीं छड़ना चाहिदा।
3: बिल्कुल।
4: दूजी गल ए वे कि दवाई ऐसी होनी चाहिए है जिंदी आदत ना हो जावे, यानी मरीज दवाई दा आदी नहीं होना चाहिए। जे दवाई दी आदत हो जावे तो फिर दवाई दे बावजूद भी कई बारी फायदा नहीं हुंदा।
3: बिल्कुल सही।
4: मेरे भाई, सोहणे रब दी मेहरबानी नाल जड़ी बूटियां दी दवाई शुगर नूं पूरी तरह कंट्रोल कर लैंदी है। तुसीं रब ते भरोसा रखो ते इलाज कराओ। मैनूं यकीन है कि इस इलाज नाल इंशाल्लाह ताला तुहानूं मायूसी नहीं होवेगी ते तुहाडी शुगर बिल्कुल कंट्रोल हो जावेगी
3: इंशाल्लाह ताला। सुलेमान साहब, शुगर ते हाइपाटाइटिस ਇਹ ਦੋਵੇਂ ਬਿਮਾਰੀਆਂ ਬਹੁਤ ਹੀ ਵੱਧ ਰਹੀਆਂ ਨੇ
4: ਜੀ ਜੀ
3: ਸੁਲੇਮਾਨ ਸਾਹਿਬ ਈਮੇਲ ਹੈਪੇਟਾਈਟਿਸ ਬਾਰੇ
4: ਜਿਹੜੀ
3: ਫਰਾਸਤ ਬੁਖਾਰੀ ਹੋਰਾਂ ਲਿਖੀ ਹੈ ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਹੈਪੇਟਾਈਟਿਸ ਦਾ ਅੰਗਰੇਜ਼ੀ ਇਲਾਜ ਬਹੁਤ ਹੀ ਮਹਿੰਗਾ ਹੈ ਜਿਹਨੂੰ ਹਰ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਸੁਲੇਮਾਨ ਸਾਹਿਬ ਕੀ ਦੇਸੀ ਇਲਾਜ ਨਾਲ ਇਹ ਮਰਜ਼ ਠੀਕ ਹੋ ਸਕਦਾ ਹੈ ਮਿਹਰਬਾਨੀ ਕਰਕੇ ਇਹ ਵੀ ਦੱਸੋ ਕਿ ਇਲਾਜ ਤੇ ਕਿੰਨਾ ਖਰਚਾ ਆਉਂਦਾ ਹੈ
4: ਫਰਾਸਤ ਬਾਈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੜੀ ਬੂਟੀਆਂ ਦੇ ਜ਼ਰੀਏ ਹੈਪੇਟਾਈਟਿਸ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ ਅਤੇ ਦੂਸਰੀ ਗੱਲ ਇਹ ਵੇ ਕਿ ਇਹਦਾ ਖਰਚਾ ਵੀ ਬਹੁਤ ਜ਼ਿਆਦਾ ਨਹੀਂ ਹੁੰਦਾ
3: ਬਿਲਕੁਲ
4: ਯਾਨੀ ਹਰ ਮਰੀਜ਼ ਇਹਦਾ ਖਰਚਾ ਬਰਦਾਸ਼ਤ ਕਰ ਸਕਦਾ ਹੈ ਲਿਹਾਜ਼ਾ ਖਰਚੇ ਬਾਰੇ ਤੁਸੀਂ ਫਿਕਰ ਨਾ ਕਰੋ ਅਤੇ ਆਪਣੀ ਬਿਮਾਰੀ ਦਾ ਫੌਰੀ ਇਲਾਜ ਕਰਾਓ ਭਾਈ ਜੀ ਇਲਾਜ ਦਾ ਅਸਰ ਵੇਖਣ ਲਈ ਤੁਸੀਂ ਇਲਾਜ ਤੋਂ ਪਹਿਲਾਂ ਅਤੇ ਇਲਾਜ ਤੋਂ ਬਾਅਦ ਆਪਣਾ LFT ਜ਼ਰੂਰ ਕਰਵਾਓ ਤੁਹਾਨੂੰ ਆਪ ਹੀ ਪਤਾ ਚੱਲ ਜਾਵੇਗਾ ਕਿ ਦੇਸੀ ਇਲਾਜ ਕਿੰਨਾ ਬਿਹਤਰੀਨ ਹੁੰਦਾ ਹੈ ਇਨਸ਼ਾਅੱਲਾ ਬਿਲਕੁਲ ਆਰਾਮ ਆ ਜਾਵੇਗਾ
3: ਇਨਸ਼ਾਅੱਲਾ ਤਾਲਾ ਸੁਲੇਮਾਨ ਸਾਹਿਬ ਅਜੇ ਤੀਕਰ ਕੋਈ ਚਟਪਟੀ ਤੇ ਕਰਾਰੀ ਈਮੇਲ ਹੱਥ ਨਹੀਂ ਆਈ
4: ਅੱਛਾ
3: ਸੁਲੇਮਾਨ ਸਾਹਿਬ ਇਹ ਈਮੇਲ ਜਮ ਸੁਹੇਲ ਸਾਹਿਬ ਨੇ ਲਿਖੀ ਹੈ ਇਹ ਕਹਿੰਦੇ ਨੇ ਕਿ ਮੇਰੇ ਗੁਰਦੇ ਵਿੱਚ ਪੱਥਰੀ ਹੈ ਡਾਕਟਰਾਂ ਨੇ ਦੱਸਿਆ ਹੈ ਕਿ ਇਹਦਾ ਆਪਰੇਸ਼ਨ ਹੋਵੇਗਾ ਪਰ ਮੈਂ ਆਪਰੇਸ਼ਨ ਤੋਂ ਬਹੁਤ ਹੀ ਡਰਨਾ ਵਾਂ ਸੁਲੇਮਾਨ ਸਾਹਿਬ ਇਹ ਦੱਸੋ ਕਿ ਤੁਹਾਡੀਆਂ ਦਵਾਈਆਂ ਨਾਲ ਇਹ ਪੱਥਰੀ ਨਿਕਲ ਸਕਦੀ
4: ਲਓ ਸਹਿਮਾ ਜੀ ਇਹ ਵੀ ਕਰਾਰੀ ਤੇ ਚਸਕੇਦਾਰ ਗਜ਼ਾ ਦਾ ਹੀ ਨਤੀਜਾ ਹੈ ਕਿ ਅੰਜਮ ਭਾਈ ਨੂੰ ਗੁਰਦੇ ਵਿੱਚ ਪੱਥਰੀ ਹੋ ਗਈ ਹੈ ਤੇ ਮੈਂ ਕਹਾਂਗਾ ਕਿ ਅੰਜਮ ਭਾਈ ਬਹੁਤ ਜ਼ਿਆਦਾ ਘਿਓ ਮਿਰਚ ਮਸਾਲੇ ਤੇ ਇਹੋ ਜਿਹੀਆਂ ਦੂਸਰੀ ਚੀਜ਼ਾਂ ਨਾਲ ਗੁਰਦੇ ਦੀ ਪੱਥਰੀ ਹੋ ਸਕਦੀ ਹੈ ਤੁਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਮੇਰੇ ਭਾਈ ਤੁਹਾਡੇ ਸਵਾਲ ਦਾ ਜਵਾਬ ਇਹ ਵੇ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਸਾਡੀਆਂ ਦਵਾਈਆਂ ਦੇ ਜ਼ਰੀਏ ਗੁਰਦੇ ਅਤੇ ਮਸਾਨੇ ਦੀ ਪੱਥਰੀ ਆਪਰੇਸ਼ਨ ਤੋਂ ਬਗੈਰ ਹੀ ਨਿਕਲ ਜਾਂਦੀ ਹੈ ਅਤੇ ਮਰੀਜ਼ ਨੂੰ ਕਿਸੇ ਕਿਸਮ ਦੀ ਤਕਲੀਫ ਹੀ ਨਹੀਂ ਹੁੰਦੀ ਮੇਰੇ ਭਾਈ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਮੈਂ ਇਨਸ਼ਾਅੱਲਾ ਤੁਹਾਨੂੰ ਦਵਾਈ ਦੇਵਾਂਗਾ ਅਤੇ ਜਿਹੜੀ ਤੁਹਾਡੀ ਪੱਥਰੀ ਹੈ ਇਨਸ਼ਾਅੱਲਾ ਤਾਲਾ ਜਿਹੜੀ ਬੂਟਿਆਂ ਦੇ ਜ਼ਰੀਏ ਤਹਿਲੀਲ ਹੋ ਕੇ ਅਤੇ ਤੁਹਾਨੂੰ ਆਰਾਮ ਆ ਜਾਏਗਾ
3: ਵਾਹ ਜੀ ਵਾਹ ਸੁਲੇਮਾਨ ਸਾਹਿਬ ਕਿਆ ਬਾਤ ਹੈ ਅੰਜੂ ਭਾਈ ਹੁਣ ਤੁਸੀਂ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਰੱਖਣੀ ਬਸ ਅਤੇ ਸ਼ੁਰੂ ਕਰੋ ਇਲਾਜ ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤਾਂ ਦੇਰ ਨਾ ਕਰੋ ਮੁਕੰਮਲ ਇਲਾਜ ਤੇ
5: ਈਮੇਲਸ ਤੇ SMS
3: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ
2: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300414268 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
3: ਸੋਹਣੇ ਭੈਣ ਭਰਾਓ ਤੁਹਾਨੂੰ ਪਤਾ ਲਿਖਵਾਉਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਤੁਸੀਂ ਆਪ ਵੀ ਤੇ ਸੁਲੇਮਾਨ ਸਾਹਿਬ ਨੂੰ ਮਿਲਣਾ ਚਾਹੁੰਦੇ ਹੋਵੋਗੇ ਨਾ ਸੁਲੇਮਾਨ ਸਾਹਿਬ
5: ਇਹ SMS
3: ਪੜ੍ਹਨੀ ਆ ਜਿਹੜੀ ਹਨੀਫ ਸਾਜੀ ਤੋਂ ਲਿਖੀ ਹੈ
4: ਜੀ
3: ਸੁਲੇਮਾਨ ਸਾਹਿਬ ਇਹਨਾਂ ਦਾ ਮਸਲਾ ਹੈ ਕਿ ਛੋਟਾ ਕੱਦ ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਮੇਰਾ ਕੱਦ ਕਾਫੀ ਛੋਟਾ ਹੈ ਬਲਕਿ ਦਫ਼ਤਰ ਵਿੱਚ ਮੈਨੂੰ ਸਾਰੇ ਹੀ ਛੋਟਾ ਕਹਿੰਦੇ ਨੇ
4: ਅੱਛਾ
3: 3 ਮਹੀਨੇ ਬਾਅਦ ਜਿਹੜਾ ਨਾ ਇਹਨਾਂ ਦੀ ਸ਼ਾਦੀ ਹੈ ਤੇ ਕਹਿੰਦੇ ਮੈਂ ਦਫ਼ਤਰ ਵਿੱਚ ਔਰ ਇਸ ਮਸਲੇ ਦੇ ਉੱਤੇ ਬਹੁਤ ਸ਼ਰਮਿੰਦਗੀ ਮਹਿਸੂਸ ਕਰਨਾ ਸੁਲੇਮਾਨ ਸਾਹਿਬ ਮੇਰੀ ਮੰਗਣੀ ਨੂੰ ਜਿਹਦੇ ਨਾਲ ਹੋਈ ਹੈ ਉਹਨਾਂ ਦਾ ਕੱਦ ਮੇਰੇ ਤੋਂ ਕਾਫੀ ਵੱਡਾ ਹੈ
4: ਅੱਛਾ
3: ਮੈਂ ਤੇ ਇਸ ਗੱਲ ਤੋਂ ਹੀ ਬਹੁਤ ਪਰੇਸ਼ਾਨ ਹਾਂ ਸੁਲੇਮਾਨ ਸਾਹਿਬ ਮੇਰੀ ਉਮਰ 19 ਸਾਲ ਹੈ ਤੇ ਸਾਡੇ ਖਾਨਦਾਨ ਵਿੱਚ 20-22 ਸਾਲ ਦੀ ਉਮਰ ਹੁੰਦੀ ਹੀ ਸ਼ਾਦੀ ਕਰ ਦਿੰਦੇ ਨੇ ਸੁਲੇਮਾਨ ਸਾਹਿਬ ਮੈਨੂੰ ਮਸ਼ਵਰਾ ਦਿਓ ਕਿ ਇਹਦਾ ਕੋਈ ਹੱਲ ਹੈ ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਮੀਆਂ ਬੀਵੀ ਗੱਡੀ ਦੇ 2 ਪਹੀਏ ਹੁੰਦੇ ਨੇ ਸੁਲੇਮਾਨ ਸਾਹਿਬ ਇਹ ਤੇ 1 ਪਹੀਆ ਵੱਡਾ ਤੇ 1 ਛੋਟਾ ਇਹ ਗੱਡੀ ਕਿਵੇਂ ਚੱਲੇਗੀ
4: ਓਹੋ ਸਹਿਮਾ ਜੀ ਤੁਹਾਨੂੰ ਤੇ ਹਰ ਵੇਲੇ ਮਜ਼ਾਕ ਦੀ ਪਈ ਰਹਿੰਦੀ ਹੈ ਉਹਨਾਂ ਕੋਲੋਂ ਪੁੱਛੋ ਜੀ ਉਹਨਾਂ ਤੇ ਕੀ ਗੁਜ਼ਰ ਰਹੀ ਹੋਵੇਗੀ
3: ਨਹੀਂ ਮੈਂ ਮਜ਼ਾਕ ਵੈਸੇ ਕਰ ਰਹੀ ਥੋੜੀ ਜਿਹੀ ਗੱਲ ਹੁੰਦਾ
4: ਅੱਛਾ ਚਲੋ ਠੀਕ ਹੈ ਤੇ ਮੈਂ ਉਹਨਾਂ ਨੂੰ ਬੇਟੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਹਨੀਫ ਬੇਟਾ ਮੈਂ ਤੁਹਾਡੀ ਜ਼ਿਹਨੀ ਪਰੇਸ਼ਾਨੀ ਨੂੰ ਸਮਝ ਸਕਦਾ ਵਾਂ ਕਿਉਂਕਿ ਮੇਰੇ ਕੋਲ ਤੁਹਾਡੇ ਵਰਗੇ ਮਰੀਜ਼ ਆਉਂਦੇ ਹੀ ਰਹਿੰਦੇ ਨੇ ਬੇਟਾ ਜੀ ਗੁਜ਼ਰ ਰਹੀ ਹੋਵੇਗੀ
3: ਨਹੀਂ ਮੈਂ ਮਜ਼ਾਕ ਵੈਸੇ ਕਰ ਰਹੀ ਥੋੜੀ ਜਿਹੀ ਗੱਲ ਹੁੰਦਾ
4: ਅੱਛਾ ਚਲੋ ਠੀਕ ਹੈ ਤੇ ਮੈਂ ਉਹਨਾਂ ਨੂੰ ਬੇਟੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਹਨੀਫ ਬੇਟਾ ਮੈਂ ਤੁਹਾਡੀ ਜ਼ਿਹਨੀ ਪਰੇਸ਼ਾਨੀ ਨੂੰ ਸਮਝ ਸਕਦਾ ਵਾਂ

0: ਥੈਰੇਪੀ ਨਾਲ ਤੁਹਾਡੇ ਕੱਦ ਵਿੱਚ ਇਜ਼ਾਫਾ ਹੋ ਜਾਵੇਗਾ ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੁਸਰ ਇਲਾਜ ਇਨਸ਼ਾਅੱਲਾ ਸਾਡੀ ਜੜੀ ਬੂਟੀਆਂ ਵਿੱਚ ਮੌਜੂਦ ਹੈ
1: ਜੀ ਇਨਸ਼ਾਅੱਲਾ ਤਾਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਜੀ ਹਨੀ ਭਾਈ ਹੁਣ ਤੁਸੀਂ ਇਲਾਜ ਵਿੱਚ ਦੇਰ ਨਾ ਕਰੋ ਅਤੇ ਇਲਾਜ ਕਰਵਾਓ ਤਾਂ ਕਿ ਤੁਹਾਡੀ ਜ਼ਿੰਦਗੀ ਦੀ ਗੱਡੀ ਸਕੂਨ ਨਾਲ ਟੁਰਦੀ ਰਹੇ ਸੁਲੇਮਾਨ ਸਾਹਿਬ ਕੋਈ ਇਹੋ ਜਿਹੀ ਦਵਾਈ ਵੀ ਬਣਾਓ ਜਿਹਦੇ ਨਾਲ ਰੰਗ ਗੋਰਾ ਚਿੱਟਾ ਅਤੇ ਦੁੱਧ ਵਰਗਾ ਹੋ ਜਾਵੇ ਅਤੇ ਸਾਰੇ ਵੇਖਦੇ ਹੀ ਰਹਿ ਜਾਣ
0: ਸਰਮਾ ਜੀ ਰੰਗ ਗੋਰਾ ਕਰਨ ਵਾਸਤੇ ਦਵਾਈ ਤਾਂ ਹੁੰਦੀ ਹੈ ਪਰ ਤੁਹਾਨੂੰ ਕੀ ਲੋੜ ਪੈ ਗਈ ਹੈ
1: ਸੁਲੇਮਾਨ ਸਾਹਿਬ ਬਜ਼ਰਾ ਮਜ਼ੀਦ ਅੱਛਾ ਚਲੋ ਖੈਰ ਛੱਡੋ ਸੁਲੇਮਾਨ ਸਾਹਿਬ ਅਗਲੀ ਈਮੇਲ ਪੜ੍ਹਨੀ ਆ ਜਿਹੜੀ ਖੁਰਸ਼ੀਦ ਮਹਿਮੂਦ ਹੋਰਾਂ ਲਿਖੀ ਹੈ ਇਹ ਆਂਦੇ ਨੇ ਕਿ ਮੈਨੂੰ ਕਬਜ਼ ਦੀ ਪੁਰਾਣੀ ਤਕਲੀਫ ਹੈ ਹੁਣ ਇੱਕ ਮਹੀਨੇ ਤੋਂ ਮੇਦਾ ਵੀ ਖਰਾਬ ਹੋ ਗਿਆ ਰੋਟੀ ਖਾਣ ਤੋਂ ਬਾਅਦ ਸੀਨੇ ਵਿੱਚ ਜਲਨ ਤੇ ਪੇਟ ਵਿੱਚ ਦਰਦ ਹੁੰਦਾ ਤੇ ਮੂੰਹ ਵਿੱਚ ਦਾਣੇ ਬਣ ਜਾਂਦੇ ਨੇ ਜਿਹਦੇ ਨਾਲ ਰੋਟੀ ਨਹੀਂ ਖਾਧੀ ਜਾਂਦੀ ਮੈਂ 10-12 ਦਿਨ ਡਾਕਟਰ ਦੀ ਦਵਾਈ ਲਿੱਤੀ ਸੀ ਜਿਹਦੇ ਨਾਲ ਆਰਾਮ ਹੋ ਗਿਆ ਪਰ 2-3 ਦਿਨਾਂ ਬਾਅਦ ਫੇਰ ਤਕਲੀਫ ਸ਼ੁਰੂ ਹੋ ਗਈ ਸੁਲੇਮਾਨ ਸਾਹਿਬ ਮੈਂ ਖਾਣ ਪੀਣ ਦਾ ਬਹੁਤ ਹੀ ਸ਼ੌਕੀਨ ਹਾਂ ਅੱਛਾ ਅੱਛਾ ਅੱਛਾ ਪਰ ਇਸ ਤਕਲੀਫ ਨੇ ਮੂੰਹ ਦਾ ਸਵਾਦ ਹੀ ਜਿਹੜਾ ਨਾ ਖੋ ਲਿਆ ਮਿਹਰਬਾਨੀ ਕਰਕੇ ਦਵਾ ਪਾਰਸਲ ਕਰ ਦਿਓ ਲਓ ਜੀ ਸੁਲੇਮਾਨ ਸਾਹਿਬ ਤੁਸੀਂ ਤਾਂ ਮੈਨੂੰ ਹੀ ਖਾਣ ਪੀਣ ਦੀ ਸ਼ੌਕੀਨ ਸਮਝਦੇ ਹੋ ਇਹਨਾਂ ਨੂੰ ਵੇਖੋ ਜਿਨ੍ਹਾਂ ਦੀ ਸ਼ੌਕੀਨੀ ਨੇ ਇਹਨਾਂ ਨੂੰ ਬਿਮਾਰ ਹੀ ਕਰ ਦਿੱਤਾ
0: ਸਹਿਮਾ ਜੀ ਇਸ ਲਈ ਤਾਂ ਮੈਂ ਤੁਹਾਨੂੰ ਵੀ ਕਹਿੰਦਾ ਵਾਂ ਕਿ ਖਾਣ ਪੀਣ ਤੋਂ ਹੱਥ ਹੌਲਾ ਹੀ ਰੱਖਣਾ ਚਾਹੀਦਾ ਹੈ ਸਹਿਮਾ ਤੁਸੀਂ ਤੇ ਮੇਰਾ ਸ਼ੁਕਰੀਆ ਅਦਾ ਕਰੋ ਕਿ ਮੈਂ ਤੁਹਾਨੂੰ ਟੋਕਦਾ ਹੀ ਰਹਿੰਦਾ ਵਾਂ
1: ਜੀ ਇਹ ਗੱਲ ਤੇ ਹੈ ਵੈਸੇ ਤੁਹਾਡੀ ਬੜੀ ਮਿਹਰਬਾਨੀ ਸੁਲੇਮਾਨ ਸਾਹਿਬ ਅਗਲੀ ਈਮੇਲ ਦਿਮਾਗੀ ਕਮਜ਼ੋਰੀ ਬਾਰੇ ਜਿਹੜੀ ਅਰਸਲਾਨ ਪੱਟੀ ਹੋਰਾਂ ਲਿਖੀ ਹੈ ਇਹ ਕਹਿੰਦੇ ਨੇ ਕਿ ਮੇਰੀ ਯਾਦਦਾਸ਼ਤ ਬਹੁਤ ਹੀ ਖਰਾਬ ਹੋ ਗਈ ਹੈ ਚੀਜ਼ਾਂ ਰੱਖ ਕੇ ਭੁੱਲ ਜਾਣਾ ਵਾਂ ਇਹਦੇ ਨਾਲ ਨਾਲ ਨਜ਼ਰ ਵੀ ਡਿੱਗਦੀ ਜਾ ਰਹੀ ਹੈ ਕੋਈ ਦਵਾਈ ਪਾਰਸਲ ਕਰ ਦਿਓ
0: ਅਰਸਲਾਨ ਭਾਈ ਦਿਮਾਗੀ ਕਮਜ਼ੋਰੀ ਨਾਲ ਵਾਲ ਵੀ ਡਿੱਗਣ ਲੱਗ ਪੈਂਦੇ ਨੇ ਅਤੇ ਸਫੈਦ ਵੀ ਹੋ ਜਾਂਦੇ ਨੇ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਜੜੀ ਬੂਟੀਆਂ ਨਾਲ ਦਿਮਾਗੀ ਕਮਜ਼ੋਰੀ ਦਾ ਪੂਰੀ ਤਰ੍ਹਾਂ ਇਲਾਜ ਹੋ ਜਾਂਦਾ ਹੈ ਮੈਂ ਤੁਹਾਨੂੰ ਦਵਾਈ ਪਾਰਸਲ ਕਰਾ ਦਿਆਂਗਾ ਤੁਸੀਂ ਇਹ ਦਵਾਈ ਖਾਣ ਤੋਂ ਬਾਅਦ ਫਿਰ ਮੈਨੂੰ ਦੱਸਣਾ ਕਿ ਆਰਾਮ ਹੋਇਆ ਕਿ ਨਹੀਂ ਇਨਸ਼ਾਅੱਲਾ ਤੁਹਾਨੂੰ ਮੁਕੰਮਲ ਆਰਾਮ ਆ ਜਾਏਗਾ
1: ਇਨਸ਼ਾਅੱਲਾ ਤਾਲਾ ਸੁਲੇਮਾਨ ਸਾਹਿਬ ਇਹ ਈਮੇਲ ਹਾਜ਼ਰ ਹੈ ਜਿਹੜੀ ਸਾਡੇ ਇੱਕ ਭਾਈ ਮੁਹੰਮਦ ਯੂਸਫ ਹੋਰਾਂ ਲਿਖੀ ਹੈ
0: ਜੀ ਜੀ
1: ਸੁਲੇਮਾਨ ਸਾਹਿਬ ਇਹਨਾਂ ਦਾ ਮਸਲਾ ਅਸਾਬੀ ਕਮਜ਼ੋਰੀ ਹੈ ਇਹ ਲਿਖਦੇ ਨੇ ਕਿ ਮੇਰੀ ਉਮਰ 43 ਸਾਲ ਦੇ ਕਰੀਬ ਹੈ ਮਸਲਾ ਇਹ ਵੇ ਕਿ ਅਸਾਬੀ ਕਮਜ਼ੋਰੀ ਬਹੁਤ ਹੀ ਵੱਧ ਗਈ ਹੈ ਜਿਹੜੀ ਮਲਟੀ ਵਿਟਾਮਿਨਸ ਦੀ ਦੂਜੀ ਤਾਕਤ ਦੀਆਂ ਗੋਲੀਆਂ ਤੋਂ ਵੀ ਠੀਕ ਨਹੀਂ ਹੋਈ ਬਹੁਤ ਪਰੇਸ਼ਾਨ ਹੈ ਕਿਉਂਕਿ ਇਸ ਬਿਮਾਰੀ ਦੇ ਸਬਬ ਜ਼ਿੰਦਗੀ ਦਾ ਮਜ਼ਾ ਹੀ ਨਹੀਂ ਰਿਹਾ
0: ਜੀ ਜੀ
1: ਸੁਲੇਮਾਨ ਸਾਹਿਬ ਕੋਈ ਚੰਗੀ ਦਵਾਈ ਜਿਹੜੀ ਨਾ ਪਾਰਸਲ ਕਰ ਦਿਓ ਸੁਲੇਮਾਨ ਸਾਹਿਬ ਇਹ ਵੀ ਦੱਸਣਾ ਕਿ ਇਸ ਉਮਰ ਵਿੱਚ ਹੋਣ ਵਾਲੀ ਅਸਾਬੀ ਕਮਜ਼ੋਰੀ ਠੀਕ ਹੋ ਜਾਂਦੀ ਹੈ ਜਾਂ ਤੁਸੀਂ ਸਿਰਫ ਦਿਲਾਸਾ ਹੀ ਦਿੰਦੇ ਹੋ
0: ਯੂਸਫ ਭਾਈ ਤੁਹਾਡੀ ਉਮਰ ਤੇ ਸਿਰਫ 43 ਸਾਲ ਹੈ ਮੇਰੇ ਕੋਲ ਤੇ 60 ਸਾਲ ਦੀ ਉਮਰ ਦੇ ਵੀ ਮਰੀਜ਼ ਆਉਂਦੇ ਨੇ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਉਹਨਾਂ ਨੇ ਵੀ ਸ਼ਿਫਾ ਹੋ ਜਾਂਦੀ ਹੈ ਮੇਰੇ ਭਾਈ ਇਹ ਦੇੜ ਉਮਰੀ ਦੀ ਕਮਜ਼ੋਰੀ ਹੈ ਜਿਹੜੀ ਅਸਾਬ ਤੇ ਪੱਠਿਆਂ ਦੀ ਕਮਜ਼ੋਰੀ ਨਾਲ ਹੁੰਦੀ ਹੈ ਤੇ ਜਦੋਂ ਇਹਨਾਂ ਦੋਨਾਂ ਦਾ ਇਲਾਜ ਕਰ ਦਿੱਤਾ ਜਾਵੇ ਮੇਰੇ ਭਾਈ ਤੁਸੀਂ ਫਿਕਰ ਨਾ ਕਰੋ ਇੱਕ ਵਾਰੀ ਇਲਾਜ ਕਰਾ ਕੇ ਵੇਖੋ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡਾ ਜਿਸਮ ਤਾਕਤ ਨਾਲ ਭਰ ਜਾਵੇਗਾ ਤੇ ਤੁਸੀਂ ਵੀ ਜਵਾਨ ਬੰਦਿਆਂ ਵਾਂਗੂ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰੋਗੇ ਮੈਂ ਤੁਹਾਨੂੰ ਤੇ ਬਲਕਿ ਤੁਹਾਡੇ ਜੇ ਹੋਰ ਵੀ ਜਿਹੜੇ ਮਰੀਜ਼ ਨੇ ਜਿਨ੍ਹਾਂ ਦੀ ਉਮਰ ਬਲਕਿ 60 ਸਾਲ ਦੇ ਕਰੀਬ ਤੱਕ ਹੋਵੇ ਉਹਨਾਂ ਤੱਕ ਮੈਂ ਇਨਸ਼ਾਅੱਲਾ ਚੈਲੰਜ ਨਾਲ ਇਹ ਗੱਲ ਕਹਿੰਦਾ ਕਿ ਤੁਸੀਂ ਮੇਰੇ ਕੋਲ ਆਓ ਸਾਡੇ ਕੋਲ ਇਨਸ਼ਾਅੱਲਾ ਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਸਾਡੇ ਟੀਮ ਵਿੱਚ ਮੌਜੂਦ ਹੈ ਔਰ ਇਨਸ਼ਾਅੱਲਾ ਤਾਲਾ ਫਿਰ ਦੁਬਾਰਾ ਤੁਹਾਨੂੰ ਅਸਾਬੀ ਕਮਜ਼ੋਰੀ ਦੀ ਸ਼ਿਕਾਇਤ ਨਹੀਂ ਹੋਵੇਗੀ
1: ਸੁਲੇਮਾਨ ਸਾਹਿਬ ਗੱਲਾਂ ਤੇ ਬਹੁਤ ਨੇ ਪਰ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ
0: ਸਹਿਮਾ ਜੀ ਗੱਲਾਂ ਬਹੁਤ ਨੇ ਜਾਂ
1: ਓਹ ਸੋਰੀ ਮੇਰਾ ਮਤਲਬ ਇਹੀ ਸੀ ਕਿ ਈਮੇਲਸ ਤੇ SMS ਜੇ ਵੀ ਬਹੁਤ ਨੇ ਸੁਲੇਮਾਨ ਸਾਹਿਬ ਤੁਹਾਡੇ ਆਉਣ ਦਾ ਤੇ ਬਿਹਤਰੀਨ ਮਸ਼ਵਰੇ ਦੇਣ ਦਾ ਬਹੁਤ ਬਹੁਤ ਸ਼ੁਕਰੀਆ
0: ਸਹਿਮਾ ਜੀ ਤੁਹਾਡਾ ਵੀ ਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਤੇ ਸਾਮੀਨ ਦਾ ਵੀ ਬਹੁਤ ਬਹੁਤ ਸ਼ੁਕਰੀਆ
1: ਜੀ ਮਿਹਰਬਾਨੀ ਸੋਹਣੇ ਭੈਣ ਭਰਾ ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ SMS ਦੇ ਜਵਾਬ ਦਿੰਦੇ ਨੇ ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਈਮੇਲਸ ਤੇ SMS ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414-2608 ਯਾਨੀ 0300414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਸੋਹਣੇ ਭੈਣ ਭਰਾ ਇਹਦੇ ਨਾਲ ਹੀ ਆਪਣੀ ਪੈਂਟ

0: کر دیا کہ یہاں پہ کوئی خون ریزی نہ کر دے, جلد از جلد میں کوفہ پہنچوں تاکہ وہاں سے پھر معاملات کو آگے دیکھا جائے. امام حسین علیہ السلام نے واپس اپنا سفر کوفے کی جانب کر دیا. اب ظاہر ہے اس دوران کوئی کمیونیکیشن کا سلسلہ تو تھا نہیں, کہ مطلب کوئی واٹس ایپ تھا یا کوئی ایسے معاملات تھے, ٹھیک ہے. تو امام حسین علیہ السلام اب کوفہ کی جانب رواں دواں ہیں, وہاں سے یزید کو پتہ چل چکا ہے کہ جو کوفہ کے لوگ ہیں وہ امام کی نصرت کے لیے تیار ہیں. تو روایت کے مطابق وہ لوگ جو فجر کے وقت مسلم بن عقیل کے پیچھے 35,000 بندہ جس نے فجر کی نماز پڑھی ہے, جب ظہر کا وقت آیا وہ 15,000 رہ گیا, جب عصر کا وقت آیا وہ 10,000 رہ گیا, جب مغرب کا وقت آیا وہ 5,000 رہ گیا, اور پھر ہوتے ایک لمحہ وہ آیا کہ مسلم بن عقیل نے جب سلام پھیرا تو پیچھے مڑ کے دیکھا تو کوئی بندہ نہیں تھا. مسلم بن عقیل نکلے, لوگوں کو دروازہ کھٹکا رہے ہیں کہ نہ کرو ایسے, حسین کو اتنا دھوکہ نہ دو. میں باقاعدہ روایات پڑھ رہا ہوں, گھر گھر جا رہے ہیں کہ یوں مت کرو, میں نے تو حسین کو بلا لیا ہے, میں نے تو امام حسین کو کہہ دیا کہ تم لوگ نصرت کے لیے تیار ہو, مت ڈرو, مت کرو ایسے. زہرا کے لال کو اس طرح تنہا نہ چھوڑنا. خیر, ایک گھر جس میں ایک مومنہ خاتون رہتی تھی, ام آہنی ان کا نام تھا, وہاں پہ انہوں نے قیام کیا اور کہا کہ کسی طرح سے آپ امام حسین علیہ السلام تک کوئی پیغام پہنچا دیں کہ یہاں پر مت آئیں, یہاں پر حالات خراب ہو گئے. لیکن اس اثنا میں یزید نے حر کی قیادت میں, جو کہ بعد میں امام حسین علیہ السلام کے سپاہی ثابت ہوئے, حر کی قیادت میں ایک لشکر کوفہ کے رستے میں کھڑا کر دیا. ٹھیک ہو گیا. اب جب جناب حر نے اس لشکر کو روکا تو انہوں نے کہا کہ میرا مقصد صرف اور صرف, یا جو مجھے حکم دیا گیا ہے, یہ اکثر آپ نے دیکھا بھی ہوگا نا, کبھی یہاں پر بھی حالات خراب ہوں اسلام آباد کے, تو آپ نے اکثر یہ جملہ سنا ہوگا, سیکیورٹی ادارے, چاہے پولیس کا ادارہ ہو, رینجرز کا ہو, چاہے پنجاب پولیس کا, کوئی بھی لا انفورسمنٹ کا ادارہ ہو, کبھی آپ نے ان کے آفیسر کے ہمیشہ, یا ڈسٹرکٹ ایڈمنسٹریشن, ڈی سی اوز, اسسٹنٹ کمشنر, ان کے منہ سے آپ نے ایک جملہ سنا ہوگا کہ بھائی ہمارا فرض لا اینڈ آرڈر مینٹین کرنا ہے اور ہم نے اس چیز کو امپلیمنٹ کرانا ہے جو ہمیں گورنمنٹ کہہ رہی ہے. ٹھیک ہے, تو اس نے یہی بات کی کہ مجھے صرف یہ آرڈر ہے کہ آپ کو کوفہ نہیں جانے دینا. تو آپ کے پاس دو راستے ہیں, یا تو آپ بیعت کریں یا تو آپ ڈائیورٹ ہو جائیں. ٹھیک ہو گیا. اور یہ بات حقیقت ہے کہ جناب حر کو شروع سے ہی یہ بتایا گیا تھا کہ ہم نے حسین علیہ السلام کو شہید نہیں کرنا, یا ان کو واپس بھیجیں گے آپ زبردستی, زبردستی مراد ہے آپ واپس ان کو کہیں گے آپ مدینہ چلے جائیں, یا پھر آپ جو ہے ان سے بیعت لیں گے. مطلب آپ نے یہ نہیں, شہید نہیں کیا جائے گا امام حسین علیہ السلام کو, یہ حر کو کبھی بھی کروے نہیں کی گئی تھی بات. یہی وجہ ہے کہ جب شب عاشور ان کی میٹنگ ہوئی, ملعون شمر اور ابن زیاد نے یہ سوچا کہ ہم حسین علیہ السلام کو شہید ہی کر دیتے ہیں, معاملہ ہی ختم کرتے ہیں, اور ظاہر ہے یزید اس میں انوالو تھا کیونکہ اس کے بعد اس نے کسی کو سزا نہیں دی اور ان کے بڑے بڑے انعامات دیے ان کو, تو ظاہر ہے وہ شامل تھا, تو اس نے کیا. تو بارگاہ یہی وجہ ہے کہ شب عاشور سب سے پہلے حر کھڑے ہو گئے کہ میں تمہیں ایسا نہیں کرنے دوں گا, یہ تو تم غلط کر رہے ہو, یہ آل رسول ہے, رسول کے بچے ہیں. بارگاہ اب جب وہ وہاں پر پہنچے تو جناب حر نے ان کو روکا اور وہاں سے پھر معاملات کربلا آئے, اور کربلا سے پھر آگے کی داستان آپ سن چکے ہیں. سو یاد رکھیے گا, امام حسین علیہ السلام کا مقصد صرف اور صرف اسلام کا صحیح چہرہ قائم و دائم رکھنا, اور یزید جیسے بد کردار شخص کو ہمارا رول ماڈل نہ بننے دینا تھا. حسین علیہ السلام کا کوئی سیاسی مقصد نہیں تھا, یہ ریپیٹڈلی میں بات کر رہا ہوں, یاد رکھیے گا. سو یہ وہ عناصر تھے کہ جن کی وجہ سے بہت سارے لوگ مدینہ سے جب امام حسین علیہ السلام کے ساتھ چلے تو قافلے کے طور پر نہیں چلے. کیوں؟ کیونکہ امام حسین علیہ السلام اعلانیہ یہ کہہ کر نہیں نکلے کہ میں جنگ کے لیے جا رہا ہوں, میرے ساتھ آؤ. یہی وجہ ہے کہ ان کے اپنے بھائی جو جناب حنفی ہیں وہ ساتھ نہیں گئے. امید ہے کہ آپ کی تسلی تشفی ہو گئی ہوگی, میں امید کرتا ہوں. اب میری آپ سے گزارش ہے, رات کا آخری پہر شروع ہو چکا ہے, मैंने आज स्टेटस पे भी लिखा था, स्टोरी पे भी लिखा था, जब आप मैं यहाँ से आपके साथ मुखातिब हुआ, मैंने बारहा ही बात की कि हमारी मंजिल आज शाम होगी, करबला नहीं, लेकिन शायद शाम तक पहुँचने के लिए करबला से गुजरना ही पड़ता है। इसलिए देखें, हम बात करते करते करबला पहुँच चुके हैं। कुछ चीज़ें जिंदगी में तब्दील हो जाती हैं और कुछ चीज़ें आप जितने भी मॉडर्न हो जाएं वो तब्दील नहीं हो पाती। क्यों? क्योंकि वो इंसान की ऐन फितरत में होती है। मैं आपको मिसाल देता हूँ। एक मकाम पर रसूल अल्लाह ने फरमाया, एक जमाना ऐसा आएगा कि लोग अपने घरों में बैतुल खला बनाएंगे, यानी कि वॉशरूम घर के अंदर होगा। आपने गांव में भी अक्सर देखा होगा कि घर अलग होते हैं, बरामदे में साइड पे वॉशरूम होता है। रसूल अल्लाह के दौर में भी ये था। तो रसूल अल्लाह ने जब फरमाया एक वक्त ऐसा आने वाला है कि लोग घरों के अंदर बैतुल खला बनाएंगे, तो सहाबा ने कहा कि घरों के अंदर? ठीक है, अब तो देखें कि अटैच वॉशरूम ना हो, कमरे तीन हो तो वॉशरूम चार होता है। ज़रूरत है, ठीक है, वक्त के साथ साथ मामला तब्दील होते हैं। याद रखिएगा कि अगर आप कोर से बच जाएं, किसी भी चीज़ का जो मना है उसके पीछे कोर है, वो सेकेंडरी वजह है, प्राइमरी वजह वो कोर है। मैं आपको मिसाल देता हूँ, रेशमी कपड़ा मर्द को पहनने की इजाज़त नहीं दी। क्यों? क्योंकि लोग पहनते थे तो गरूर करते थे। रेशमी कपड़े से मसला नहीं है, मसला गरूर से है। नशा ना करो, क्यों? अपने आप में नहीं रहते हो, तमीज भूल जाते हो सही गलत की। तो मसला वो उस तमीज भूल जाने में है, अपना होश भूल जाने में। आप समझ रहे हो मेरी बात ना? तो आपने बेसिकली उस चीज से बचना है। मतलब फर्ज करें आप रेशमी कपड़ा नहीं पहन रहे लेकिन गरूर फिर भी कर रहे हैं। आप समझ रहे हो मेरी बात? आप रेशमी कपड़ा नहीं पहन रहे लेकिन गरूर किसी और वजह से कर रहे हो, तो इसका मतलब आप रेशमी कपड़ा ना पहन के भी पहन ही रहे हो, क्योंकि जिस चीज से बचना था उससे तो आप बचे नहीं। सही कह रहा हूं, गलत कह रहा हूं? यही वजह है कि जैसे आज मैं बड़े मौलाना जो हैं उनके मुंह से भी सुनता हूं, कुछ जाकिर हैं जो हक की बात करते हैं उनके मुंह से भी सुनता हूं, और मैं बड़ा हैरान होता हूँ कि वो जुमला कह जाते हैं। उनको ये नहीं पता है कि आज की जेन जी रिसर्च नहीं करती, कॉन्टेक्स्ट क्यों नहीं समझती। वो अच्छी नीयत से करते हैं, उनकी नीयत पे शक नहीं है। अब जो जुमला मैं कहने लगा हूं इसको जरा समझिएगा, वो जिस नीयत से ये जुमला कहते हैं उनकी नीयत पे शक नहीं है, वो अच्छी नीयत से कहते हैं, वो मोहब्बत की नीयत से कहते हैं, वो औरत का ख्याल रखने की नीयत से कहते हैं, उनकी नीयत पे शक नहीं है। लेकिन मसला ये है कि उनको ये नहीं पता कि जनजी एक जुमला उठाती है आज और उसका कॉन्टेक्स्ट नहीं समझती, उसके कॉन्टेक्स्ट को नहीं समझने की कोशिश करती। जैसे मिसाल के तौर पे आजकल मैं बहुत सारे जाकिरीन या बहुत सारे जो उलमा इकराम हैं या मौलाना हैं उनके मुंह से सुन रहा हूं कि औरत पर ये लाजिम नहीं है कि वो घर का काम करे। बस फिर दो चीजें हो सकती हैं। एक चीज तो ये हो सकती है कि आपने कोई एक आयत बीबी फातिमा तो ज़ारा सलाम अल्लाह अलैहा से ज्यादा पढ़ ली है, या फिर माज़ अल्लाह उन्होंने कोई कुरान की एक आयत आपसे कम पढ़ ली है। वरना हम तो जब मुड़ के देखते हैं तो हमें जनाबे सैयदा जैसी शहजादी पाक, दो जहां की मलका शहजादी, चक्की पीसते हुए नजर आ रही हैं, घर के मामलात करते हुए भी नजर आ रही हैं। मैं फिर कह रहा हूं कि जो कहते हैं उनकी नीयत गलत नहीं, उनकी नीयत यही है कि औरत पर जुल्म ना हो, एक्स्ट्रा उससे मामलात ना किए जाएं, लेकिन अगर ये औरत ने नहीं करना तो फिर या तो आपने इस्लाम उनसे कुछ थोड़ा ज्यादा समझ लिया है, या फिर माज अल्लाह कोई ऐसी चीज थी जो आपको मिल गई, उनको शायद नहीं वो उस तरह से मामलात आ सके उनके सामने। आपके सामने मिसाल मौजूद है, जनाबे सैयदा फातिमा तो ज़ारा सलामुल्लाह अलैहा, अल्लाहुम्मा सल्ली अला सैयदना मोहम्मद वाले मोहम्मद। आपको कितनी बड़ी मिसाल है आपके सामने, चक्की पीस पीस के अपने बच्चों को पाला, घर के भी काम किए, सारे मामलात किए। इमाम अली अलैहि सलाम ने जिंदगी में कितने मामलात किए। सो कॉन्टेक्स्ट को जरूर समझिए। बहरहाल चीजें चेंज होते होते होते होते तब्दील हो गई। एक चीज कभी चेंज नहीं हो सकती, ना कभी हुई है, वो है भाइयों के जनाजों के ऊपर बहनों का दीवानावार आना। बहन इंग्लैंड में हो, बहन अमेरिका में हो, पता चल जाए भाई मर गया है, दौलत नहीं देखती, वक्त नहीं देखती, उम्र नहीं देखती, पहली دستیاب فلائٹ پکڑ کے پاکستان پہنچتی ہے. 14 گھنٹے کی فلائٹ ہو، 15 گھنٹے کی فلائٹ ہو، بھائی کے جنازے کے پاس آ کے بیٹھ جاتی ہے، روتی رہتی ہے. جب غسل کے لیے بھائی کو لے جایا جاتا ہے، اس جگہ کو چھوڑتی نہیں ہے کہ بھائی نے یہاں پر واپس آنا ہے. غسل کے بعد چہرہ دیکھتی رہتی ہے، جانتی ہے چند لمحے کا مہمان ہے. مرد داخل ہوتے ہیں، دروازہ کھولتے ہیں، جنازہ لے جانے لگتے ہیں. بہنیں جنازوں کو پکڑ لیتی ہیں، ہم بھائیوں کو جانے نہیں دیں گے. قسمت اس کی جس کو شمر یہ کہتا رہا، ہاں رونا چاہتی ہو، بین کرنا چاہتی ہو تو ایک بین کی اجازت ہے. اللہ اکبر، اللہ اکبر، اللہ اکبر. اب میں آپ سے گزارش کر رہا ہوں، وہ گزارش میری مانیے گا. آپ جس بھی لمحے، جہاں پر بھی، جو بھی کر رہے ہیں، اگر گاڑی چلا رہے ہیں تو تھوڑی دیر سائڈ پر گاڑی لگا لیجئے، اگر آپ بیڈ پر ہیں تو تھوڑی دیر بیٹھ جائیے. جس بھی حالت میں آپ ہیں، اب جو میں آپ سے کہہ رہا ہوں وہ ذرا کر لیجئے اور پھر ہم آگے بڑھتے ہیں. کوشش کیجئے گا آج آپ کی آنکھ وضو کر لے. اپنے دونوں ہاتھوں کو جوڑیے، جس بھی حالت میں آپ ہیں. میں آپ سے گزارش ہوں، میں آہستہ اس لیے پڑھوں تاکہ آپ کو ٹائم مل جائے کہ اگر آپ گاڑی چلا رہے ہیں تو اس کو روک لیں، یا کوئی اور کام کر رہے ہیں تو اس کو روک لیں. اپنے دونوں ہاتھوں کو جوڑیے. دونوں ہاتھوں کو جوڑنے کے بعد بالکل اوپر لے جائیے، سر سے اوپر لے جائیے ہاتھوں کو. ہاتھ آپ کے جڑے رہنے چاہیے، جیسے آپ کسی سے معافی مانگتے ہیں نا، جیسے آپ کسی سے معافی مانگتے ہیں اس طرح ہاتھ جوڑیے، اور ہاتھ جوڑ کر بالکل اوپر لے جائیے، سر سے اوپر لے جائیے ہاتھوں کو. انہی ہاتھوں کو آپ بالکل پیچھے لے آئیے، ہاتھ کھلنے نہیں چاہیے آپ کے، ہاتھ یوں ہی بندے ہوں، کھلنے نہیں چاہیے. بالکل پیچھے لے جائیے، جتنا پیچھے لے جا سکتے ہیں، اتنا پیچھے لے جائیے کہ آپ کے ہاتھ کمر پر رک جائیں آ کے. اب جملہ میں کہنے لگا ہوں، کوشش کرنا کہ آج آنکھ کا وضو ہو جائے. آج مصائب اس کے ہیں جو بھائیوں کی لاشوں سے گزری تو ہاتھ اس طرح بندھے ہوئے تھے. بھائی شہید ہو گئے، حضرت عباس کہ تھوڑے سے مذاہب اجازتن اب پڑھوں گا تاکہ شام کی بی بی کے مذاہب پڑھ سکوں، حضرت عباس سے اجازت کے واسطے. جناب عباس خیمے میں آئے، 10ویں کا دن چڑھ گیا، شالہ کا دن نہ چڑھے ہا. ایک ایک کر کے اصحاب حسین علیہ السلام جانا شروع ہوئے. وقت آیا، حضرت عباس جناب سیدہ زینب کے خیمے میں آئے، بی بی میں رخصت ہو رہا ہوں. کہا عباس، جب بابا کی شاہی تھی کوفہ میں، ایک دور تھا میں آئی تھی، بابا میرا ہاتھ تھام کے چلتے تھے اور روتے جاتے تھے. میں نے پوچھا، بابا کیوں رو رہے ہیں؟ وقت کے بادشاہ ہیں، میں شہزادی، کیوں رو رہے ہیں؟ کہا زینب، جو میں جانتا ہوں وہ تم نہیں جانتی. آج میرے ہاتھوں میں تمہارے ہاتھ ہیں، شہزادی بن کر آئی ہو. دور ایک ایسا ہوگا بھائی مار دیے جائیں گے، ہاتھوں میں رسیاں ہوں گی، قیدی بنا کر لا جائے گا. کہا بابا، کون ہوگا جو میرے ہاتھوں پہ رسیاں باندھے؟ کون ہوگا جو میرے ہاتھوں میں ہتھکڑیاں لگائے؟ جس کا عباس جیسا بھائی ہو، حسین جیسا بھائی ہو، حسن جیسا بھائی ہو، کون ہوگا جو میرے ہاتھوں میں ہتھکڑیاں لگائے؟ عباس، بے شک بابا علی شہر کے دروازہ تھے، شہر علم کے شہر کا دروازہ تھے، لیکن میں نے کہا بابا یہ کیسے ہو سکتا ہے؟ عباس، آج محسوس ہو رہا ہے کہ بابا جو کہہ رہے تھے وہ ہونے والا ہے. کہا بی بی، نہ خود روئیں نہ مجھے رلائیں، بچے پیاسے ہیں، جنگ کی اجازت نہیں مانگ رہا، صرف پانی لینے کی اجازت دی جائے. خیر، حضرت عباس چلنے لگے، بی بی نے صدا دی. شاعر اس مکالمے کو قلم بند کرتا ہے، کہتا ہے، سونا ویر بابا دی شکلاں آلا. سیدہ زینب فرماتی ہیں، سونا ویر بابا دی شکلاں آلا، ہکوار صورت تکائی ونج. سونا ویر بابے دی شکلاں آلا، ہکوار صورت تکائی ونج، کل ملنن زیور قیدیاں والے، کیویں پاوڑن ول سمجھائی ونج. ਕੱਲ ਮਿਲਣੇ ਜ਼ੇਵਰ ਕੈਦੀਆਂ ਵਾਲੇ, ਕਿਵੇਂ ਪਾਹਣੇ ਵੱਲ ਸਮਝਾਈ ਵਾਂਝ। ਜਨਾਬ ਸੈਯਦ ਸ਼ਹੀਦ ਹੋ ਗਏ, ਕਾਫਲੇ ਕੋ ਕੈਦ ਕਰ ਲਿਆ ਗਿਆ। ਜਨਾਬ ਸੈਯਦਾ ਜ਼ੈਨਬ ਸਲਾਮੁਲ ਅਲੈਹਾ, ਭਾਬੀਆਂ ਸਾਥ, ਬੱਚੀਆਂ ਸਾਥ, ਭਤੀਜੀ ਸਾਥ, ਕਾਫਲੇ ਕੋ ਜਾਨ ਕੇ ਗੁਜ਼ਾਰਾ ਗਿਆ ਉਸ ਰਸਤੇ ਸੇ ਜਹਾਂ ਪਰ ਸ਼ਹਦਾਏ ਕਰਬਲਾ ਕੀ ਲਾਸ਼ੇ ਮੌਜੂਦ ਥੀਂ। ਸਰ ਕਹੀਂ ਮੌਜੂਦ, ਜਸਤੇ ਖਾਕੀ ਕਹੀਂ ਮੌਜੂਦ, ਬਾਜ਼ੂ ਕਹੀਂ ਮੌਜੂਦ, ਜਾਨ ਕੇ ਸ਼ਿਮਰ ਨੇ ਕਿਹਾ ਕਿ ਜੋ ਕਾਫਲਾ ਹੈ, ਇਹ ਜੋ ਜ਼ੈਨਬ ਕਾ ਕਾਫਲਾ ਹੈ, ਇਸਕੋ ਇਸ ਰਸਤੇ ਸੇ ਗੁਜ਼ਾਰੋ ਜਹਾਂ ਪਰ ਲਾਸ਼ੇ ਮੌਜੂਦ ਹੈ। ਇੱਕ ਮਕਾਮ ਆਇਆ, ਕਾਫਲੇ ਕੋ ਰੋਕਾ, ਜ਼ੈਨਬ ਭਾਈ ਪਰ ਰੋਣਾ ਚਾਹਤੀ ਹੋ? ਕਾਸ਼ ਕਾਸ਼ ਕੋਈ ਸਮਝ ਸਕੇ, ਯੇ ਸਵਾਲ ਕਿਸੀ ਬਹਿਨ ਸੇ ਕੀਆ ਜਾ ਰਹਾ ਹੋ, ਜਿਸਕਾ ਹੁਸੈਨ ਜੈਸਾ ਭਾਈ ਸ਼ਹੀਦ ਕੀਆ ਗਿਆ ਹੋ, ਕਿ ਭਾਈ ਕੀ ਲਾਸ਼ ਪੇ ਰੋਣਾ ਚਾਹਤੀ ਹੋ? ਰੋਣਾ ਚਾਹਤੀ ਹੋ? ਸਿਰਫ ਏਕ ਬਹਿਨ ਕਰ ਸਕਤੀ ਹੋ। ਕਭੀ ਬਹਿਨੋਂ ਸੇ ਵੀ ਪੂਛਾ ਜਾਤਾ ਹੈ, ਕਭੀ ਬਹਿਨੋਂ ਸੇ ਵੀ ਪੂਛਾ ਜਾਤਾ ਹੈ, ਭਾਈਓਂ ਕੇ ਜਨਾਜ਼ੋਂ ਕੇ ਉੱਪਰ ਕੇ ਕਿਤਨੇ ਬਹਿਨ ਕਰੋਗੀ? ਯੇ ਸਦਮਾ ਤੋ ਸਾਰੀ ਉਮਰ ਕਾ ਹੈ, ਸਾਰੀ ਜ਼ਿੰਦਗੀ ਕਾ ਹੈ। ਕਮਰ ਟੂਟ ਜਾਤੀ ਹੈ, ਜਵਾਨ ਭਾਈ ਫੌਤ ਹੋ ਜਾਏ, ਮੈਨੇ ਜਨਾਜ਼ਾ ਉਠਾਇਆ, ਮੈਂ ਜਾਣਦਾ ਹੂੰ। ਬਾਰ ਕੈਫ ਸਰੋਂ ਕੋ ਨੇਜ਼ੋਂ ਪੇ ਬੁਲੰਦ ਕਰ ਲਿਆ ਗਿਆ, ਕਾਫਲਾ ਆਗੇ ਬੜਤਾ ਰਹਾ। ਆਜ ਯਕਮ ਸਫ਼ਰ ਮੇਂ ਹਮ ਦਾਖਿਲ ਹੋ ਚੁਕੇ, ਯੇ ਵੋ ਦਿਨ ਹੈ ਜਬ 15 ਅਜ਼ਾਨੇ ਤੇਰੇ ਔਰ ਮੇਰੇ ਨਬੀ ਕੀ ਬੇਟੀ ਨੇ ਦਰਬਾਰੇ ਯਜ਼ੀਦ ਕੇ ਬਾਹਰ ਖੜੇ ਹੋ ਕਰ ਸੁਨੀ ਹੈ, ਕਿਉਂਕਿ ਤਖ਼ਤ ਪਰ ਮਲਾਉਨ ਨਸ਼ੇ ਕੀ ਹਾਲਤ ਮੇਂ ਜਸ਼ਨ ਮਨਾ ਰਹਾ ਥਾ, ਦਰਬਾਰ ਸਜਾਇਆ ਜਾ ਰਹਾ ਥਾ। 15 ਅਜ਼ਾਨੇ ਤੇਰੇ ਔਰ ਮੇਰੇ ਅਲੀ ਕੀ ਬੇਟੀ ਨੇ ਕਭੀ ਦਾਇਆਂ ਪਾਉਂ ਉਠਾਤੀ ਥੀ, ਕਭੀ ਬਾਇਆਂ ਪਾਉਂ ਉਠਾਤੀ। ਬਾਰ ਕੈਫ ਇੱਕ ਲਮ੍ਹਾ ਐਸਾ ਆਇਆ, ਕਾਫਲਾ ਦਰਬਾਰ ਕੀ ਤਰਫ ਲਿਜਾਇਆ ਜਾ ਰਿਹਾ ਹੈ, ਉਸ ਸ਼ਿਮਰ ਮਲਾਉਨ ਨੇ ਇੱਕ ਤਰੀਕਾ ਇਖਤਿਆਰ ਕੀਆ। ਇੱਕ ਸ਼ਖਸ ਉਸਨੇ ਦੇਖਾ ਕਾਫਲਾ ਗੁਜ਼ਰ ਰਿਹਾ, ਉਸਨੇ ਪਹਿਚਾਨ ਲਿਆ, ਰਸੂਲ ਅੱਲਾਹ ਕੇ ਦੌਰ ਕੇ ਸਹਾਬੀ ਥੇ, ਉਸਨੇ ਪਹਿਚਾਨ ਲਿਆ, ਇਹ ਤੋ ਨਵਾਸੇ ਰਸੂਲ ਹੈ, ਇਹ ਤੋ ਆਲੇ ਬੈਤ ਹੈ। ਲੇਕਿਨ ਜ਼ਾਹਿਰ ਹੈ ਉਸ ਵਕਤ ਕਿਆ ਹੀ ਕਰ ਸਕਤੇ ਥੇ, ਫੌਰਨ ਗਏ, ਕਹਾ ਆਕਾ ਜ਼ਾਦੀਓਂ ਸੇ ਪੂਛੇ, ਜਨਾਬੇ ਜ਼ੈਨੁਲ ਆਬਿਦੀਨ ਸੇ ਅਰਜ਼ ਕੀਆ, ਆਕਾ ਜ਼ਾਦੀਓਂ ਸੇ ਕਿਸੀ ਤਰ੍ਹਾਂ ਪੂਛੇ ਕਿ ਇਸ ਲਮਹੇ ਮੈਂ ਕਿਆ ਕਰ ਸਕਤਾ ਹੂੰ। ਯੇ ਸੋਚ ਹਰ ਬੰਦੇ ਕੇ ਜ਼ਹਿਨ ਮੇਂ ਆ ਜਾਏ, ਕਿਸੀ ਕੋ ਨਹੀਂ ਮਨਵਾਨਾ, ਆਪਨੇ ਦੁਨੀਆ ਮੇਂ ਕਿਸੀ ਕੋ ਤੋ ਮਨਵਾਨਾ ਹੀ ਨਹੀਂ ਹੈ, ਆਪਣੇ ਆਪ ਕੇ ਉੱਪਰ ਨਾਫਿਜ਼ ਕਰਨਾ ਹੈ, ਖੁਦ ਪਰ ਨਾਫਿਜ਼ ਕਰਨਾ ਹੈ ਆਪਨੇ। ਜੋ ਅਬਾਬੀਲ ਪਰਿੰਦਾ ਥਾ, ਇਤਨੀ ਬੁਲੰਦ ਆਗ ਥੀ, ਜਬ ਹਜ਼ਰਤ ਇਬਰਾਹੀਮ ਅਲੈਹ ਸਲਾਮ ਕੋ ਉਸਮੇਂ ਡਾਲਾ ਗਿਆ ਕਿ ਮਸ਼ਰਕ ਕਾ ਪਰਿੰਦਾ ਮਗਰਬ ਔਰ ਮਗਰਬ ਕਾ ਪਰਿੰਦਾ ਮਸ਼ਰਕ ਕੀ ਤਰ੍ਹਾਂ ਪਰਵਾਜ਼ ਨਹੀਂ ਕਰ ਸਕਤਾ, ਤਾਂ ਉਹ ਆਪਣੀ ਛੋਟੀ ਸੀ ਚੂੰਝ ਮੇਂ ਪਾਣੀ ਲਾ ਰਿਹਾ ਥਾ। ਕਿਸੇ ਨੇ ਪੁੱਛਿਆ ਕਿ ਤੇਰੀ ਇਸ ਛੋਟੀ ਸੀ ਚੂੰਝ ਕੇ ਪਾਣੀ ਸੇ ਕਿਆ ਹੋਗਾ? ਉਸਨੇ ਕਿਹਾ ਮੈਂ ਜਾਣਤਾ ਹੂੰ ਕੁਛ ਨਹੀਂ ਹੋਗਾ, ਲੇਕਿਨ ਬਰੋਜ਼ੇ ਕਿਆਮਤ ਮੈਂ ਨਹੀਂ ਚਾਹਤਾ ਕਿ ਮੈਂ ਉਨਮੇਂ ਸੇ ਹੂੰ ਜਿਨ੍ਹਾਂ ਨੇ ਆਗ ਨਾ ਬੁਝਾਈ ਹੋ, ਮੈਂ ਇਹ ਕਹਿ ਸਕੂੰ ਕਿ ਮੈਨੇ ਆਪਣੀ ਕੋਸ਼ਿਸ਼ ਕੀ ਥੀ। ਔਰ ਯਹੀ ਆਪਕੀ ਜ਼ਿੰਦਗੀ ਕਾ ਫਲਸਫਾ ਅਗਰ ਹੈ ਤੋ ਬੇੜੇ ਪਾਰ ਹੈ। ਬਾਰ ਕੈਫ ਉਹਨੇ ਕਿਹਾ ਜਨਾਬ ਜ਼ੈਨ ਅਲਾਬਦੀਨ ਸੇ ਕਿ ਬੀਬੀ ਸੇ ਪੁੱਛੀਏ ਕਿ ਮੈਂ ਕਿਆ ਕਰੂੰ, ਮੈਂ ਇਸ ਵਕਤ ਕਿਆ ਕਰ ਸਕਤਾ ਹੂੰ ਕਿ ਕੁਛ ਰਾਹਤ ਮਿਲੇ। ਜਨਾਬ ਜ਼ੈਨ ਅਲਾਬਦੀਨ ਨੇ ਪੁੱਪੀ ਅੰਮਾ ਜਨਾਬ ਜ਼ੈਨਬ ਸਲਾਮੁੱਲਾਹ ਅਲੈਹਾ ਸੇ ਪੁੱਛਾ ਕਿ ਇਹ ਸ਼ਖਸ ਹੈ, ਕਹਿ ਰਿਹਾ ਇਸ ਵਕਤ ਮੈਂ ਕਿਆ ਕਰੂੰ, ਕੋਈ ਉਜਰਤ ਕੋਈ ਚੀਜ਼? ਕਹਾ ਇਸੇ ਕਹੋ ਕਿ ਅਗਰ ਇਸਕੇ ਪਾਸ ਕੁਛ ਮਾਲ ਹੈ ਤੋ ਉਨ ਲੋਗੋਂ ਕੋ ਦੇ ਮੇਰੇ ਮਹਮਲ ਕੇ ਸਾਥ, ਯਾਨੀ ਕਿ ਮੇਰੇ ਊਂਠੋਂ ਕੇ ਸਾਥ ਕੁਛ ਘੋੜ ਸਵਾਰ ਸਿਪਾਹੀ ਜਿਨਕੇ ਹਾਥ ਮੇਂ ਨੇਜ਼ੇ ਹੈਂ, ਨੇਜ਼ੋਂ ਕੇ ਉੱਪਰ ਸਰ ਬੁਲੰਦ ਹੈ, ਕਿਸੀ ਨੇਜ਼ੇ ਪਰ ਹੁਸੈਨ ਕਾ ਸਰ, ਕਿਸੀ ਨੇਜ਼ੇ ਪਰ ਕਾਸਿਮ ਕਾ ਸਰ, ਕਿਸੀ ਨੇਜ਼ੇ ਪਰ जनाब हबीब इब्ने मज़ाहिर का सर, लोग सरों को देख रहे हैं, सब लोगों की नज़रें नेज़ों की तरफ हैं, सरों की तरफ हैं, ये ऐन दरमियान में हैं, मेरे महमल के साथ हैं, लोगों की नज़रें नेज़ों पे पड़ती हैं, साथ ही मेरे महमल पर और मुझ पर पड़ती हैं, मेरे से बर्दाश्त नहीं होता, इसको कहो कि इनको उजरत दे, पैसे दे और कहे कि थोड़ा आगे चले जाओ। शख्स ने ऐसे ही किया, साहबी ने ऐसे ही किया। ये बात मलाउन शिमर को पता चली, शिमर ने हुक्म दिया कि जिस नेजे पर हुसैन का सर है, जिस नेजे पर अली अकबर का सर है, जो सबसे ज्यादा चमक रहा है, वो जनाबे सैयदा जैनब के महमल के बिल्कुल साथ घोड़ा चलाया जाए ताकि सबकी नजर उसकी तरफ हो। मैंने आपको प्रोग्राम के आगाज में या दरमियान में एक जुमला कहा था कि याद रखिएगा कि जिस अब्बास ने सारी उम्र आंख ना उठाई हो, भाई ना कहा हो, उसने अपनी बहन से कहा हो कि आज ये न कहना कि मैं अब्बास की बहन हूँ, कहना मैं ज़ैनब हूँ। ये कौन सा लम्हा था? वो जुमला आपके सामने पढ़ने लगा, मैं नहीं जानता कितना गिरिया होना है, मैं नहीं जानता किसी की आंख कितना वजू करेगी, बड़ा दुनियादार होगा वो बंदा, बड़ी दुनिया बसाई होगी दिल में जिसका दिल अब इस जुमले में नहीं पसीजेगा। एक मकाम आया कि जब हुसैन अलैहिस्सलाम का सर, अच्छा मैं आपसे सवाल भी कर रहा हूँ, आप जानते हैं कुछ सर ऐसे थे जो नेजों पर नहीं थे, उसमें से एक सर हजरत अब्बास का था, जैसे ही नेजे पर बुलंद किया जाता, बीबी पर नजर पड़ती, सर नीचे आता, घोड़े के गले में बांधा गया। मक्तल के जुमले हैं, मर जाता कभी ये गुफ्तगू न करता, लेकिन सुने कि क्या होता है जब आप हक के रास्ते पर होते हैं। बार कैफ, काफला करीब पहुंचा दरबार के, मनादी करने वाले ने मनादी शुरू की, लोगों, बागी की बहन दरबार के करीब पहुंच चुकी है, जिसने सवाब की नीयत से बदला लेना हो, जिसके पास पत्थर है वो पत्थर मारे, जिसके पास रेत है वो रेत मारे, जिसके पास नेजे हैं वो नेजे मारे। ये कहना था, छतों पे खड़े हुए लोगों ने पत्थरों की बरसात की, पत्थरों की बरसात हुई, शायर ने कलम बंद किया, इस मुकालमे को हजरत अब्बास के सर ने परवाज की, जनाबे रुकैया को ढूंढा, अपनी कैदन जख्मी बहन, कल बा खुदा में उनकी दरगाह पे मौजूद रहा, मेरी रूह काम गई कि बीबी बीबी कहां मदीना, कहां मदीना, कहां लाहौर। खैर, सर ने परवाज की, जनाबे रुकैया को ढूंढा, ढूंढ के जो मुकालमा किया है वो मुकालमा शायर ने कलम बंद किया है। कहा वंज बाजार दे विच रुकैया बड़ा खतरा है, वंज बाजार दे विच रुकैया बड़ा खतरा है, आखी वंज के मैं ज़ैनब हां, नाखी अब्बास भिराए। वंज बाजार दे विच रुकैया बड़ा खतरा है, वंज के आखी मैं ज़ैनब हां, वंज के आखी मैं ज़ैनब हां, ना आखी अब्बास मेरा भिराए। वंज बचा ज़ैनब नू पत्थर खावे अपने उते, वंज बचा ज़ैनब नू पत्थर खावे अपने उते, तेरे वीर अब्बास दी ए मनशा ए। वंज खावे, उनको जाके बताओ, वो तो नहीं जानते ना, चेहरे नहीं पहचानते, देखो मैं ज़ैनब हूं, पत्थर मारने हैं तो मुझे मारो। वंज पत्थर खावे अपने होते, तेरे भरा दिए मर शाए। جو اب تک جس کی آنکھ نے وضو نہیں کیا. ایک جملہ تمہارے حوالے. دار المارا ایک جگہ ہے کوفہ کے اندر. جب امام علی علیہ السلام نے بلایا اپنے بچوں کو, جناب حسن کو, جناب حسین کو, جناب عالیہ کو, جناب زینب کو, جناب ام کلثوم کو, ایک گھر تعمیر کیا جس کو دار المارا کہتے ہیں. یہ وہ گھر ہے, وہ گھر ہے جس کو مزدوروں نے ہاتھ تک نہیں لگایا, امام علی نے اور ان کے بیٹوں نے خود تعمیر کیا ہے. کسی نے کہا مولا ہم آپ سے محبت کرتے ہیں, ہمیں حکم دیجئے ہم گھر تعمیر کریں. کہا میری غیرت گوارا نہیں کرتی جس گھر میں میری بیٹیوں نے رہنا ہے, کوئی غیر مرد اس کی تعمیر کرے. آئے ہو میرے غیر تعالی امام. جناب سیدہ زینب نے قرآن پڑھایا کوفے کی بہت عورتوں کو. ایک دن روایت ہے بی بی نے تمام عورتوں کو اکٹھا کیا, قرآن پڑھایا, قرآن کے بعد کہا رکو آج میں نے تم سے کوئی بات کرنی ہے. عورتیں رکیں, کہا فضا پردہ کروایا جائے. اتنا پردہ کہ ہوا کی جرت نہ ہو اس مقام میں داخل ہو سکے. کہا بی بی خیریت, صرف مستورات ہی تو ہیں. کہا اتنا پردہ کرواؤ اور روشنی کو اتنا مدھم کرو کہ یہ عورتیں صرف مجھے دیکھیں اور میں نے دیکھ سکوں. جناب فضا نے پردہ کروایا, روشنی کو مدھم کیا, جناب زینب نے اپنی چادر ہٹائی. خواتین نے کہا بی بی یہ کیا کر رہی ہیں؟ کہا مجھے ایسے دیکھ لو, یہ نہ ہو کہ کل کسی مقام پر تم یہ کہو کہ ہم نے آپ کو کون سا بنا چادر کے دیکھا تھا کہ ہم پہچان پاتے کہ آپ سیدہ زینب ہیں. آپ سیدہ زینب ہیں. میری ہمت نہیں ہو رہی میں آگے پڑھوں. باخدا باخدا میری ہمت نہیں ہو رہی کہ میں آگے بات کر سکوں. لوگ کہتے ہیں نا کہ آنسو کس بات کے ہیں, گریہ کس بات کا ہے؟ گریہ اس بات کا ہے کہ جب قافلہ مدینے سے چلا, حضرت عباس علمدار علیہ السلام کے ایک ہاتھ میں تلوار تھی, گلیوں میں گھوم رہے تھے, العباس حل حجاب, میرا نام عباس ہے, مدینے والوں جب تک آل بیت کا قافلہ گزر نہ جائے, یہ محمل گزر نہ جائیں, تمہارے گھر سے بچہ باہر نہ آئے, پھر نہ کہنا کہ بتایا نہیں تھا, میرا نام عباس ہے. جب محملوں میں بٹھانا شروع کیا, جناب سیدہ صحن تک آئیں, امام حسین علیہ السلام نے اپنی چادر کو بلند کیا, آسمان کی طرف دیکھ کر اشارہ کیا الحجاب الحجاب الحجاب. خدا سلامت رکھے ان کو جو بات تک پہنچ گئے ہیں, جو نہیں پہنچے میں خدمتاً عرض کر دوں, وہ بھائی جنہوں نے فرشتوں سے پردہ کروایا ہے جناب سیدہ کو, خدا جانے وہ کون سا لمحہ ہوگا جس میں یزید کہتا رہا میرے سامنے کھڑ نروار دیوے, اور میرے سامنے کھڑ نروار دیوے جیوے قیدیاں دا دستورے, جدا ول ول نہ آندا اے فرشتہ اے چو کیڑی مستورے, جدا ول ول نہ آندا اے مستورا وے چو کیڑی مستورے, میرے سامنے کھڑ نروار. میرے سامنے کھڑ نروار دیوے جدا ول ول نہ ماندا ہے فرشتہ وچوں کیڑی مستورے ہے, کونین دی ملکہ زہرا ہے زینب نا مشہورے, ہے زینب نا مشہورے, میرے سامنے کھڑ نروار دیوے, او جیوے قیدیاں دا دستورے, سہواری تڑپیا سرغازی دا پیا روندا رت غیورے, پیا روندا رت غیورے.
1: انا لله وانا اليه راجعون. الهم الان قتلت الحسين واولاد الحسين واصحاب الحسين عليه السلام.

ਸਜਾ ਦੇ ਹੋ ਕਹਿੰਦਾ ਸੀ ਚਰਾਗਾ ਨੂੰ ਬੁਝਾਓ ਕਾਜ਼ੀ ਦੀਆਂ ਭੈਣਾਂ ਦਰਬਾਰ ਚ ਆਈਆਂ ਨੌ ਮੀਲ ਟੁਰੀ ਕਿਵੇਂ

ਹਾਂ ਜੋੜ ਜ਼ੈਨਬ ਦਾ, ਨਹੀਂ ਹਾਂ ਜੋੜ ਜ਼ੈਨਬ ਦਾ, ਤੇ ਸ਼ਾਮ ਦੇ ਬਾਜ਼ਾਰ ਦਾ ਬੇਵਸ ਬਾਜ਼ਾਰ ਚ ਆ ਗਈ। ਉੱਥੋਂ ਲੱਥੀ ਬਾਰਿਸ਼ ਪੱਥਰਾਂ ਦੀ, ਜ਼ੈਨਬ ਕੁੱਲ ਘਬਰਾ